0: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਵਰ ਪੰਡਾਂ, ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ, ਸੋਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ, ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਏ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਣੇ ਪਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ।
1: ਲੱਖ ਨਿੱਖੀਆਂ ਚੰਗੀਆਂ ਲੱਖ ਨਾ ਪਰਵਾਹ, ਲੱਖ ਤਪ ਤੀਰਥਾਂ ਸਹਿਜ ਵਿਵਾ, ਲੱਖ ਸੁਰਤਨ ਸੰਗਰਾਮ ਰਣਮੈ ਛੁੱਟੇ ਪ੍ਰਾਣ, ਲੱਖ ਸੁਰਤੀ ਲੱਗਿਆ ਤੈਨ ਪੜੀਏ ਪਾਠ ਪ੍ਰਾਣ, ਜਿਨ ਕਰਤਾ ਕਰਨਾ

0: ਪੜਪੜ ਗੱਡੀ ਲੱਦੀਏ ਪੜਪੜ ਪਰੀਏ ਸਾ ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਂ ਪੜੀਏ ਜਿੱਤੇ ਯਾਰ ਜਾ ਪੜੀਏ ਜਿੱਤੇ ਸਾ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾਕ ਮਹੱਲਾ ਪਹਿਲਾ
1: ਲਿਖ ਪੜਿਆ ਤੇ ਤਾਕੜਿਆ ਬਹੁਤੀ ਪਵੇ ਤੇ ਤੁਲਵਿਆ

0: ਸੱਚ ਕਾਲ ਕੂੜ ਵਰਤਿਆ ਕਲ ਕਲ ਖਬੇਤਾ ਬੀਓ ਬੀਜ ਪਤ ਲੈ ਗਏ ਅਬ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਹੈਬ ਚ ਖੁੰਭ ਚੜਾਹੀਏ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਇ ਨਾ ਕੋਏ ਮਹੱਲਾ ਪਹਿਲਾ
1: ਲਵ ਭਵਦ ਰਜਮਤਾ ਕੂੜ ਹੋ ਸਕਦਾ ਕਾਮ ਨੇਮ ਸਤ ਪੁੱਛੀਐ ਬੈ ਬੈ ਕਰੇ ਵਿਚਾਰ ਅੰਧੇ ਰਿਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾ ਗਿਆਨੀ ਨੱਚੇ ਬਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁੱਕੇ ਵਾਧਾ।

ਪੈਰੇ ਤੁਰਕ ਬਿਠਾਣੀ ਤੁਰਕ ਪਠਾਣੀ ਅਮਰ ਕੀਆ।

अपराधी दुना निवेचो अंत मेरे कहे शिष निवाई क्या थी।

ਮੁੱਖ ਝੂਠ ਦੁੱਖਨ ਸਰ ਤ੍ਰਿਪਾਲ ਤਿਹਾਲ ਵਿਚਾਰ ਗਲਮਾਲਾ ਤਟ ਲਾਟੰ ਦੋਤੀ ਵਸਤਕ ਪਾਟੰ ਜਾਣ ਸਬ੍ਰਹਮ ਕਰਮੰ ਸਫੋ ਕਟਨਾ ਚੋ ਕਰਮੰ

0: ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੁ ਜਤ ਕੰਡੀ ਸਤਵਟ ਇਹੋ ਜਨੇਉ ਜੀ ਕਾ ਹਿਤਾ ਪਾਂਡੇ ਕਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਹੇ ਚੋਕੜ ਮਲਾਨਾਇਆ ਬਹਿ ਚੋਕੇ ਪਾਇਆ ਸਿੱਖਾ ਕਰਨ ਚੜਾਈਆਂ ਗੁਰ ਬ੍ਰਹਮ ਥਿਆ ਓਮ ਆਹੋ ਚੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਠੱਗੀਆਂ ਬੇਨਾਮੀਆਂ ਰਾਧ ਜੀ ਨਾਲ ਤਗ ਪਾਉ ਕੱਤੀ ਬਾਮਨ ਬੱਟਿਆ

ਤਿੰਨ ਕਵਨ ਪੂਰੇ ਨਾ ਪਿਆਵੈ ਹੋਈ ਸਾਧ ਕੁੜੀ ਰਾਸ ਕੁੜਾ ਵਪਾਰ ਕੁੜ ਬੁਣ ਗਨੇਹਾ।

ਭਰਪੂਰ ਮੱਥਾ ਟਿੱਕਾ ਤੇ ਧੋਤੀ ਖਾਈ ਹੱਥ ਛੁਰੀ ਜਿੱਤ ਕਸਾਈ ਨੀਲ ਵਸਤਰ ਪਰੇ ਪਰਵਾਨ ਲੈ ਸ਼ਤਾਨੇ ਪੁੱਜ ਪ੍ਰਾਣ ਆਪਾ ਆਖਾਂਗਾ ਟਬਕਰਾ ਖਾਣਾ।

ਪਿੱਟ ਹਲਮਤ ਪਿੱਟ ਇਹ ਅੰਨ ਸਾਡਾ ਪਿੱਟ ਤਨ ਪਿੱਟੇ ਫਿਣ ਕਰੇ ਮਨ ਜੁਠੈ ਚੁਨੇ ਪ੍ਰੇਮ ਕੋ ਨਾਨਕ ਸਚ ਤੇ ਸੁਚ ਹੋਵੇ ਤਾਂ ਭਈਆ ਪੁੜ ਚਿਤੇਂਦਰ ਸਭ ਕੋ।

ਬਾਜ ਨਾ ਕੋਈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਈ ਨਾਨਕ ਸੂਤਕ ਏਵਨਾ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ

ਅੱਖੀਂ ਸੁਤ ਵੇਖਣਾ ਪਰਤੇ ਪਰਤਨ ਰੂ ਕੰਨੀ ਸੁਤ ਕੰਨ ਪੈ ਕੰਨੀ ਸੁਤ ਕੰਨ ਪੈ ਲੈ ਤੁਆਰੀ ਖਾ ਨਾਨਕ ਸਾਦਮੀ ਬੱਦੇ ਜੰਪ।

ਸੁੱਚੇ ਬਿਠਾਇਆ ਸੁੱਚੇ ਅੱਗੇ ਰੱਖੇ ਹਨ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜੀਵੇ ਲੱਗਾ ਪੰਸ ਲੋ ਬਹੁਤੀ ਜਾਏ ਛੱਟਿਆ ਕਿਸੇ ਹੋਰ ਲਗਾ ਦੋ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪੁਇਤ ਪਾਪੀ ਸੁਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚੇਰੇ ਬਿਨ ਨਾਮ ਰਸ ਖਾਏ ਨਾਨਕ ਵੇ ਜਾਣੀਏ ਤੇ ਤੁਮ ਥੁੱਕਾ ਪਾਏ ਮਹੱਲਾ ਪਹਿਲਾ।

0: ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੁਰਖਿਆ ਕੀ ਹੈ ਪਾਣਾ ਲੈ ਸਜਾਏ ਮਹਲਾ।
1: ਅੰਦਰੋਂ ਝੂਠੇ ਪੈਰ ਬਾਹਰ ਦੁਨੀਆਂ ਅੰਦਰ ਫੈ, ਅੱਠ ਸੱਠ ਤੀਰਥ ਜਨਾਵੈ ਉਤਰੈ ਨਾਹੀ ਮੈਂ ਜਿਨ ਪੱਟੇ।

ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਆਸ ਕੇ ਦੂਜੇ ਲੱਗੇ ਜਾ ਨਾਨਕ ਸਕੰਡੀਏ ਸਦੀ ਰੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ।

ਇੱਕ ਨੀ ਦੁੱਧ ਸਮਾਈਏ ਇੱਕ ਚੁੱਲੇ ਰਹਿ ਚੜੇ ਇੱਕ ਨਿਹਾਲੀ ਪੈ ਸਵਨ ਕੋ ਪਰਣ ਖੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ

कर्ता पुरुष निरपो निर्वैर अकाल मूरत अजुनी सैभंग गुरप्रसाद

ਵਨ ਮਹਿ ਸਿਰ ਨੀਵਾ ਕਰ ਦੇਖ ਆਪਨੜੈ ਗਿਰੀ ਵਨ ਮਹਿ ਸਿਰ ਨੀਵਾ ਕਰ ਦੇਖ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।

0: जमण मरण आई गया, बदक जियो बेकारो।
1: जिस पावन शब्द का पाठ आप संगत ने बड़े प्यार सत्कार के नाल मानयोग भाई साहब होर पासों सरवण किया है, ये पावन बचन गुरु नानक साहिब जी के मुखारबिन तो उचारण किए हुए वडहंस राग दे अंदर अलाणिया बाणी दे सरलेख हेठ गुरु ग्रंथ साहिब जी के पावन अंग 580 और 81 दे उपर ये पावन बचन 8 पदियां दे रूप विच शोभायमान है, जिस विचों पहले दो पदियां दी विचार आप संगत ने कल दे दीवाना अंदर सरवण कीती है और हुण आपां अगलेरे दो पदियां दा पाठ संगती रूप विच सरवण कीता है। सतगुरु जी ने अज अकाल पुरख दी जो सिरजी हुई रचना है उस रचना दे अंदर उदे वल्लों बनाए अटल नियम दा एक जिक्र कीता। ओ नियम जिन्नू कोई भी बदल नहीं सकदा, ओ नियम जिन्हों कोई टाल नहीं सकता, वो नियम जिन्हों हर एक जीव नू मनना पैंदा है। जे 84 लख जून मनी जांदी है ते 84 लख जून नू वो हुक्म मनना पैंदा है। कला मनुख नहीं, मनुख तो इलावा भी जिन्ने जीव ने उन्हां सारियां नूं इह हुक्म मनना पैंदा है। वह है आउणा अते जाणा, जम्मणा अते मरना, यह हर जीव नूं मनना पैंदा है। फिर गुरु साहब ने नाल एक अद्भुत विचार रखी। मालक कहिंदे रब जी तेरा बनाया सारा संसार आउण ते जाण दे खेड विच है सारा ही। जिन्हों आपां सौखे जे शब्दां विच पढ़ लैने गुरु तेग बहादुर साहब जी दी रसना तो उचारे, जो उपजो सो बिनस है। फिर अगे कहिंदे परो आज कह कल, बस फर्क ते इन्ना ही है ना, जां अज ते जां कल, इहदे तों बिना कोई फर्क नहीं है। जे आपां कहीए भी हुण जिहड़ा पैदा हो गया उहने जाणा ही नहीं, इह नहीं हो सकदा। जिहड़ा पैदा होया, जिहड़ा उपज पिया, जिन्ने जन्म लै लिया, जिहड़ा बन गया उहने नाश भी होणा है, जिन्ने जन्म लै लिया उहने मरना भी है, जिहड़ा उपज पिया उहने भी विनाश होणा है। इसलिए गुरु साहब ने जो शब्द वरत्या भी जो मतलब जिहड़ा भी उपजो सो ओ बिनस है। बस उपजन अते बिनसन विच फर्क की है, कोई एक दिन बाद च उपज रहा, कोई एक दिन पहला उपज रहा। इसे तरह जिन्हें बिनसना है वह कोई एक दिन पहला बिनस रहा ते कोई एक दिन मगरों बिनस रहा। निजम यही है सारिया वास्ते, पर वो आज कै काल। फिर कहिंदे नानक हर गुण गाए ले, हे नानक जी ओ अकाल पुरख दे गुणा नूं गा, छाड़ सगल जंजाल, जिन्ने भी जंजाल तू सहेड़ी बैठा ये छाड़ दे, इन्हां नूं त्याग दे। हुण इस नियम दे विच जिथे जो उपजियो सो बिनस है, जां जैसे जलते बुद्धबता उपजे बिनस है, नीत वाले जिहड़ा नियम है उहदे विच मालक कहिंदे एक अद्भुत चीज ये है भी तू थिर करना हार, करन वाले मालका तेरा कीता होया सब कुछ बिनसदा है। तू जो भी बनाया और विनाश कोई दूजा नहीं करता, ਇਹ ਵੀ ਚੇਤਾ ਰੱਖਿਓ, ਉਹ ਕਰਨ ਵਾਲਾ ਹੈ ਅਤੇ ਜਿਹੜਾ ਕਰਨ ਵਾਲਾ ਹੈ ਨਾਸ਼ ਵੀ ਉਹ ਹੀ ਕਰਦਾ, ਕਿਸੇ ਦੂਜੇ ਦੀ ਹਿੰਮਤ ਵੀ ਨਹੀਂ ਵੀ ਉਹ ਨਾਸ਼ ਕਰਦਾ, ਨਾਸ਼ ਵੀ ਉਹਨੇ ਕਰਨਾ। ਕਿਉਂਕਿ ਜੇ ਪੈਦਾਇਸ਼ ਉਹ ਦੇ ਰਿਹਾ ਅਤੇ ਪੈਦਾਇਸ਼ ਤੋਂ ਮਗਰੋਂ ਜਿਹੜੀ ਮੌਤ ਹੈ, ਮੌਤ ਵੀ ਉਹਨੇ ਹੀ ਰਚੀ ਅਤੇ ਸਿਰਜੀ ਹੋਈ ਹੈ। ਫਿਰ ਬਾਣੀ ਆਪਾਂ ਪੜ੍ਹ ਲਈਏ, ਬਾਣੀ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਵੀ ਭਾਈ ਜਨਮ ਤੇਰਾ ਮਗਰੋਂ ਹੁੰਦਾ, ਪਹਿਲਾਂ ਤੇਰੀ ਮੌਤ ਪੱਕੀ ਕੀਤੀ ਜਾਂਦੀ ਹੈ, ਫਿਰ ਤੂੰ ਸੰਸਾਰ 'ਤੇ ਆਉਣਾ। ਪਹਿਲਾਂ ਮੌਤ ਪੱਕੀ ਹੁੰਦੀ ਹੈ, ਉਦੋਂ ਬਾਅਦ ਵਿੱਚ ਜੀਵ ਸੰਸਾਰ 'ਤੇ ਜਨਮ ਲੈਂਦਾ। ਜਿਵੇਂ ਆਪਾਂ ਸੌਖੇ ਜਿਹੇ ਸ਼ਬਦਾਂ 'ਚ ਇਹਨੂੰ ਸਮਝ ਲਈਏ, ਕਿਸੇ ਕਿਸੇ ਜੀਵ ਨੂੰ ਸੰਸਾਰ ਵੇਖਣਾ ਨਸੀਬ ਨਹੀਂ ਹੁੰਦਾ, ਕਿਸੇ ਕਿਸੇ ਜੀਵ ਨੂੰ ਸੰਸਾਰ ਵੇਖਣਾ ਨਸੀਬ ਨਹੀਂ ਹੋਇਆ। ਕੋਈ ਕੋਈ ਜੀਵ ਐਸਾ ਜਿਹੜਾ ਮਾਤਾ ਦੇ ਉਧਰ ਵਿੱਚ ਹੀ ਆਪਣੇ ਪ੍ਰਾਣ ਗਵਾ ਜਾਂਦਾ, ਮਾਤਾ ਦੇ ਉਧਰ ਵਿੱਚ ਹੀ ਪ੍ਰਾਣ ਗਵਾ ਜਾਂਦਾ। ਹੁਣ ਉਹਨੂੰ ਜੇ ਆਪਾਂ ਆਖੀਏ, ਉਹਨੇ ਜਨਮ ਤੇ ਲਿਆ ਨਹੀਂ ਪਰ ਮੌਤ ਉਹਨੂੰ ਵੀ ਹੈ, ਉਹਨੇ ਜਨਮ ਨਹੀਂ ਲਿਆ, ਮੌਤ ਉਹਨੂੰ ਵੀ ਹੈ, ਮਰਿਆ ਉਹ ਵੀ ਹੈ, ਉਧਰ ਵਿੱਚ ਵਿਨਾਸ਼ ਹੋ ਗਿਆ। ਇਸੇ ਤਰ੍ਹਾਂ ਕੋਈ ਜਨਮ ਲੈ ਰਿਹਾ, ਕੋਈ ਜਨਮ ਲੈ ਕੇ ਕੁਝ ਚਿਰ ਬਾਅਦ, ਕੋਈ ਦੋ ਦਿਨ ਲੰਘੇ, ਕੋਈ ਚਾਰ ਦਿਨ ਲੰਘੇ, ਕਿਸੇ ਦਾ ਦੋ ਮਹੀਨੇ ਗੁਜ਼ਰੇ, ਚਾਰ ਗੁਜ਼ਰੇ, ਕੋਈ ਦਸ ਸਾਲ ਜਿਉਂ ਪਿਆ, ਫਿਰ ਅੱਗੇ ਸਿਲਸਿਲਾ ਹੋਰ ਚੱਲ ਪੈਂਦਾ। ਪਰ ਜਿਹੜਾ ਵੀ ਆਇਆ, ਉਹਦੇ ਆਉਣ ਤੋਂ ਪਹਿਲਾਂ, ਉਹਦੇ ਜੰਮਣ ਤੋਂ ਪਹਿਲਾਂ ਉਹਦੀ ਮੌਤ ਮੁਕਰਰ ਕੀਤੀ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ, ਮਰਨ ਲਿਖਾਏ ਮੰਡਲ ਮੈਂ ਆਏ ਦੇ ਰੂਪ ਵਿੱਚ, ਵੀ ਪਹਿਲਾਂ ਮਰਨ ਲਿਖਾਇਆ ਫਿਰ ਆਪਾਂ ਮੰਡਲ ਵਿੱਚ ਆਉਂਦੇ ਹਾਂ। ਹੁਣ ਇਸ ਸਾਰੇ ਨਿਯਮ ਦੇ ਵਿੱਚ ਗੁਰੂ ਬਾਬਾ ਜੀ ਕਹਿੰਦੇ, ਅਕਾਲ ਪੁਰਖ ਇੱਕ ਐਸੀ ਤਾਕਤ ਹੈ ਜਿਹੜਾ ਸਭ ਨੂੰ ਵਿਨਾਸ਼ ਕਰ ਦਿੰਦਾ, ਸਾਰੇ ਸੰਸਾਰ ਦੇ ਉੱਤੇ ਉਹਨੇ ਕਾਲ ਸਿਰਜਿਆ ਹੋਇਆ, ਪਰ ਉਹ ਆਪ ਕਾਲ ਤੋਂ ਪਰੇ ਹੈ, ਆਪ ਉਹ ਕਾਲ ਤੋਂ ਪਰੇ ਹੈ, ਨਾ ਤਾਂ ਉਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਹੈ, ਨਾ ਹੀ

ਉਹਨੇ ਆਪ ਸਮੇਟਣਾ, ਆਪਣੇ ਪਸਾਰੇ ਨੂੰ ਉਹਨੇ ਆਪ ਸਮੇਟਣਾ। ਜੇ ਸਥਿਰ ਰਹੇਗਾ ਤਾਂ ਉਹ ਹੀ ਰਹੇਗਾ, ਬਾਕੀ ਸਾਰਾ ਸੰਸਾਰ ਬਿਣ ਸਜਾਏਗਾ, ਬਾਕੀ ਸਾਰਾ ਸੰਸਾਰ ਬਿਣ ਸਜਾਏਗਾ। ਫਿਰ ਬਚਨ ਚੇਤਾ ਕਰੋ ਬਾਣੀ ਦਾ, ਮਾਲਕ ਜੀ ਨੇ ਜ਼ਿਕਰ ਕਰਦਿਆਂ ਕਿਹਾ ਨਾ, ਨਾਨਕ ਵਖਾਣੇ ਬੇਨਤੀ ਤੋਂ ਦਬਾਜ ਕੂੜੋ ਕੂੜ। ਆਸ਼ਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ, ਫਿਰ ਮਾਲਕ ਜੀਓ ਅਸੀਂ ਤੇ ਤੁਹਾਡੇ ਅੱਗੇ ਅਰਜ਼ੋਈ ਕਰਦੇ ਹਾਂ, ਇਹ ਆਖ ਰਹੇ ਹਾਂ ਵੀ ਸੰਸਾਰ ਉੱਤੇ ਜੋ ਵੀ ਹੈ ਉਹ ਸਾਰਾ ਕੁਝ ਤੇਰੇ ਤੋਂ ਬਿਨਾਂ ਝੂਠ ਹੀ ਝੂਠ ਹੈ, ਤੇਰੇ ਤੋਂ ਬਿਨਾਂ ਸੱਚ ਕੁਛ ਵੀ ਨਹੀਂ ਹੈ। ਜੇ ਅਟਲ ਹੈ ਤੇ ਸਿਰਫ ਤੂੰ, ਬਾਕੀ ਸਾਰੇ ਦਾ ਸਾਰਾ ਸੰਸਾਰ ਜਿਹੜਾ ਹੈ ਇਹ ਬਿਣਸ ਜਾਣ ਵਾਲਾ, ਕਿਉਂਕਿ ਇਹਨੂੰ ਤੂੰ ਬਣਾਇਆ ਉਦਾਂ। ਜਿਹੜੀ ਵਸਤੂ ਕਾਲ ਦੇ ਅਧੀਨ ਪੈਦਾ ਹੋਈ ਹੈ ਉਸ ਵਸਤੂ ਨੂੰ ਇੱਕ ਨਾ ਇੱਕ ਦਿਨ ਕਾਲ ਨੇ ਜ਼ਰੂਰ ਦਬੋਚਣਾ ਹੀ ਹੈ, ਕਾਲ ਨੇ ਉਹਨੂੰ ਚਬਾਉਣਾ ਹੀ ਹੈ। ਜਿਹੜਾ ਜੀਵ ਸਮੇਂ ਦੇ ਅਧੀਨ ਬਣਿਆ ਹੈ ਇੱਕ ਨਾ ਇੱਕ ਦਿਨ ਸਮੇਂ ਦੇ ਅਧੀਨ ਬਣੇ ਹੋਏ ਜੀਵ ਨੇ ਜਾਣਾ ਵੀ ਹੈ। ਅਕਾਲ ਪੁਰਖ ਐਸੀ ਸ਼ਖਸੀਅਤ ਹੈ ਜਿਹੜਾ ਸਮੇਂ ਨੂੰ ਬਣਾਉਣ ਵਾਲਾ, ਨਾ ਕਿ ਸਮੇਂ ਨੇ ਉਹਨੂੰ ਬਣਾਇਆ। ਸਮਾਂ ਉਹਨੇ ਬਣਾਇਆ, ਸਮੇਂ ਨੇ ਉਹਨੂੰ ਨਹੀਂ ਬਣਾਇਆ। ਇਸ ਲਈ ਸਮਾਂ ਬਿਣਸ ਸਕਦਾ, ਅਕਾਲ ਨਹੀਂ। ਜਿਵੇਂ ਬਚਨ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਪੜ੍ਹਦੇ ਹਾਂ ਨਾ, ਜਦੋਂ ਮਾਲਕ ਕਹਿੰਦੇ ਵੀ ਸਾਰੇ ਪਾਸੇ ਧੁੰਦੂ ਕਾਰਾ ਹੀ ਸੀ, ਹੋਰ ਕੁਝ ਨਹੀਂ, ਤੇ ਜੇ ਉਹਨੇ ਧੁੰਦੂ ਕਾਰੇ ਤੋਂ ਆਪਣੀ ਇਹ ਸਾਰੀ ਰਚਨਾ ਸਿਰਜੀ ਹੈ ਤੇ ਸੁਭਾਵਿਕ ਜਿਹੀ ਗੱਲ ਹੈ, ਸਿਰਜੀ ਹੋਈ ਰਚਨਾ ਨੂੰ ਜਿੱਦਣ ਉਹਨੇ ਸਮੇਟਣਾ ਉਦਣ ਫਿਰ ਧੁੰਦੂ ਕਾਰ ਹੀ ਹੋ ਜਾਣਾ, ਉਦਣ ਵੀ ਕੇਵਲ ਹਨੇਰਾ ਰਹਿ ਜਾਣਾ, ਹੋਰ ਕੁਝ ਨਹੀਂ ਨਜ਼ਰੀ ਆਉਣਾ। ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਣਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ। ਜੇ ਉਦੋਂ ਉਹ ਸਮਾਧੀ ਸੁਨ ਵਿੱਚ ਲਾ ਕੇ ਬੈਠਾ ਹੈ, ਉਦੋਂ ਮਗਰੋਂ ਉਹਨੇ ਇਹ ਸਾਰਾ ਸੰਸਾਰ ਰਚਿਆ, ਅਤੇ ਚੇਤਾ ਰੱਖੋ ਜਿੱਦਣ ਉਹਨੇ ਸੰਸਾਰ ਸਮੇਟਣਾ ਉਦੋਂ ਬਾਅਦ ਵਿੱਚ ਫਿਰ ਉਹੀ ਰਹਿ ਜਾਣਾ, ਹੋਰ ਕੋਈ ਨਹੀਂ। ਚੰਦ ਵੀ ਲੁਕੋ ਲਏਗਾ, ਸੂਰਜ ਨੂੰ ਵੀ ਉਹਨੇ ਸਮੇਟ ਲੈਣਾ, ਧਰਨ ਅਤੇ ਆਕਾਸ਼ ਨੂੰ ਵੀ ਉਹਨੇ ਇਕੱਠਿਆਂ ਕਰ ਲੈਣਾ। ਇਹ ਸਾਰੇ ਉਸ ਬਾਜ਼ੀਗਰ ਦੇ ਝੋਲੇ ਵਿੱਚੋਂ ਕੱਢੇ ਹੋਏ ਖਿਡੌਣੇ ਨੇ ਜੀ, ਕਠਪੁਤਲੀਆਂ ਨੇ, ਜਿਨ੍ਹਾਂ ਨੂੰ ਜਦੋਂ ਉਹਦਾ ਚਿੱਤ ਕੀਤਾ ਉਹਨੇ ਸਾਰੇ ਇਕੱਠੇ ਕਰਕੇ ਝੋਲੇ 'ਚ ਪਾ ਲੈਣੇ, ਉਦੋਂ ਮਗਰੋਂ ਕੁਝ ਨਹੀਂ ਨਜ਼ਰੀ ਆਉਣਾ। ਨਜ਼ਰੀ ਆਏਗਾ ਤਾਂ ਸਿਰਫ ਬਾਜ਼ੀਗਰ ਨਜ਼ਰੀ ਆਏਗਾ, ਜਿਹੜਾ ਸਾਰੇ ਖੇਡ ਨੂੰ ਸਾਰੇ ਨਾਟਕ ਨੂੰ ਵਿਖਾਉਣ ਵਾਲਾ, ਨ੍ਰਿਤ ਨੂੰ ਵਿਖਾਉਣ ਵਾਲਾ। ਜਦੋਂ ਨ੍ਰਿਤ ਵਿਖਾਉਂਦਾ ਉਹ ਇੱਕ ਕਠਪੁਤਲੀ, ਦੋ, ਚਾਰ, ਦਸ, ਪੰਦਰਾਂ, ਵੀਹ ਬੜੀਆਂ ਕਠਪੁਤਲੀਆਂ ਆਪਣੇ ਝੋਲੇ 'ਚੋਂ ਕੱਢ ਲੈਂਦਾ, ਫਿਰ ਉਹ ਸਾਰੇ ਆਪਣਾ ਆਪਣਾ ਨਾਚ ਕਰਦੇ ਨੇ, ਜਦਕਿ ਨਾਚ ਵੀ ਉਹਨਾਂ ਨੂੰ ਉਹੀ ਕਰਵਾਉਂਦਾ। ਬਾਜ਼ੀਗਰ ਨੇ ਉਹਨਾਂ ਨੂੰ ਨਾਚ ਕਰਵਾਇਆ, ਨ੍ਰਿਤਕਾਰ ਨੇ ਉਹਨਾਂ ਤੋਂ ਨਾਚ ਕਰਵਾਇਆ, ਨਾਚ ਕਰਵਾਉਂਦਿਆਂ ਹੋਇਆਂ ਉਹਨੇ ਕੁਝ ਚਿਰ ਉੱਥੇ ਤਮਾਸ਼ਾ ਵਿਖਾਇਆ। ਤਮਾਸ਼ਾ ਵਿਖਾ ਕੇ ਫਿਰ ਉਹਨੇ ਸਾਰੀਆਂ ਕਠਪੁਤਲੀਆਂ ਇਕੱਠੀਆਂ ਕੀਤੀਆਂ ਵਾਰੀ ਵਾਰੀ, ਪਹਿਲਾਂ ਇੱਕ ਕਠਪੁਤਲੀ, ਫਿਰ ਦੋ, ਫਿਰ ਜਿਵੇਂ ਉਹਨੇ ਇੱਕ ਇੱਕ ਕਠਪੁਤਲੀ ਕੱਢੀ ਸੀ ਨਾ ਜੀ ਝੋਲੇ 'ਚੋਂ, ਉਵੇਂ ਹੀ ਉਹ ਇੱਕ ਇੱਕ ਕਰਕੇ ਫਿਰ ਸਾਰੀਆਂ ਝੋਲੇ 'ਚ ਪਾਈ ਜਾਂਦਾ। ਨਾ ਉਹ ਇਕੱਠੀਆਂ ਕਠਪੁਤਲੀਆਂ ਝੋਲੇ 'ਚੋਂ ਕੱਢਦਾ, ਨਾ ਹੀ ਇਕੱਠੀਆਂ ਕਠਪੁਤਲੀਆਂ ਉਹ ਝੋਲੇ 'ਚ ਪਾਉਂਦਾ, ਇੱਕ ਇੱਕ ਕਰਕੇ। ਜਿਵੇਂ ਉਹਨੇ ਨਾਟਕ ਵਿਖਾਉਣ ਲੱਗਿਆਂ ਇੱਕ ਇੱਕ ਰੋਲ ਦਿੱਤਾ ਨਾ ਸਾਰਿਆਂ ਨੂੰ, ਜਿਹਦਾ ਰੋਲ ਆਇਆ ਉਹਨੇ ਉਸੇ ਕਠਪੁਤਲੀ ਨੂੰ ਅੱਗੇ ਲੈ ਆਉਂਦਾ, ਜਿਹਦਾ ਰੋਲ ਆ ਗਿਆ ਉਹਨੂੰ ਅੱਗੇ ਲੈ ਆਇਆ, ਅਤੇ ਜਿਹਨੂੰ ਉਹਨੇ ਹੁਣ ਬਾਹਰ ਕੱਢਣਾ ਉਹਦਾ ਰੋਲ ਖਤਮ ਕਰ ਦਿੰਦਾ, ਫਿਰ ਉਹਨੂੰ ਚੱਕ ਕੇ ਪਾਸੇ ਕਰ ਦਿੰਦਾ ਵੀ ਹੁਣ ਤੂੰ ਇਸ ਖੇਡ ਦਾ ਹਿੱਸਾ ਨਹੀਂ ਹੈ। ਹੌਲੀ ਹੌਲੀ ਪਾਸੇ ਕਰੀ ਜਾਂਦਾ, ਪਹਿਲਾਂ ਲਈ ਆਉਂਦਾ, ਫਿਰ ਹੌਲੀ ਹੌਲੀ ਪਾਸੇ ਕਰੀ ਜਾਂਦਾ, ਅਖੀਰ ਉਹ ਆਪਣੇ ਨਾਟਕ ਦਾ ਅੰਤ ਕਰਦਾ। ਅੰਤ ਕਰਦਾ ਜਦੋਂ ਨਾਟਕ ਦਾ, ਫਿਰ ਉਹ ਸਾਰਾ ਕੁਝ ਇਕੱਠਾ ਕਰਕੇ ਇੱਕੋ ਝੋਲੇ 'ਚ ਪਾਉਂਦਾ, ਫਿਰ ਸਿਰਫ ਨਜ਼ਰ ਆਉਂਦਾ ਅਤੇ ਸਿਰਫ ਬਾਜ਼ੀਗਰ ਨਜ਼ਰ ਆਉਂਦਾ, ਹੋਰ ਤਾਂ ਕੁਝ ਵੀ ਨਹੀਂ ਦਿਸਦਾ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੇ ਬਾਣੀ 'ਚ ਜ਼ਿਕਰ ਕਰਦੇ ਹਾਂ ਆਖਿਆ, ਕਹਿੰਦੇ ਬਾਜ਼ੀਗਰ ਜੈਸੇ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ। ਉਸ ਕਰਤੇ ਨੇ ਇਹ ਸਾਰੀ ਦੀ ਸਾਰੀ ਖਲਕਤ ਤਮਾਸ਼ੇ ਵਿੱਚ ਲੈ ਕੇ ਆਉਂਦੀ ਹੈ, ਇੱਕ ਬਾਜ਼ੀਗਰ ਦੇ ਵਾਂਗੂ। ਜਿਵੇਂ ਬਾਜ਼ੀਗਰ ਨੇ ਬਾਜ਼ੀਆਂ ਪਾਈਆਂ, ਅਸੀਂ ਸਾਰੀਆਂ ਉਹਦੀਆਂ ਕਠਪੁਤਲੀਆਂ ਹਾਂ ਜੀ, ਜਿਨ੍ਹਾਂ ਨੂੰ ਉਹ ਵਾਰੀ ਵਾਰੀ ਸੰਸਾਰ 'ਤੇ ਲੈ ਕੇ ਆਉਂਦਾ। ਆ ਸੰਸਾਰ ਉਹਦਾ ਰਚਿਆ ਹੋਇਆ ਤਮਾਸ਼ਾ ਹੈ, ਅਸੀਂ ਉਹਦੀਆਂ ਬਣਾਈਆਂ ਕਠਪੁਤਲੀਆਂ ਹਾਂ, ਜਿਨ੍ਹਾਂ ਨੂੰ ਉਹ ਵਾਰੀ ਵਾਰੀ ਇੱਕ ਇੱਕ ਕਰਕੇ ਸਮਾਜ ਵਿੱਚ ਲੈ ਕੇ ਆਉਂਦਾ, ਇੱਕ ਇੱਕ ਕਰਕੇ ਉਹ ਸਮਾਜ ਦੇ ਵਿੱਚ ਵੱਖਰਾ ਵੱਖਰਾ ਰੋਲ ਦਿੰਦਾ। ਪਹਿਲਾਂ ਔਲਾਦ ਦੇ ਰੂਪ ਵਿੱਚ ਰੋਲ ਦਿੰਦਾ, ਫਿਰ ਹੈ ਨਾ ਪੁੱਤਰ ਦੇ ਰੂਪ ਵਿੱਚ, ਫਿਰ ਉਹਨੇ ਧੀ ਦੇ ਰੂਪ ਵਿੱਚ ਰੋਲ ਦਿੱਤਾ, ਫਿਰ ਧੀ ਪੁੱਤਰ ਦੇ ਰੂਪ ਵਿੱਚ ਰੋਲ ਅਦਾ ਕਰਦਿਆਂ ਕਰਦਿਆਂ ਫਿਰ ਭੈਣ ਭਰਾ ਦਾ ਰੋਲ ਦੇ ਦਿੰਦਾ, ਉਹਦੇ ਨਾਲ ਨਾਲ ਫਿਰ ਪਤੀ ਪਤਨੀ ਦਾ ਰੋਲ ਦੇ ਦਿੰਦਾ, ਉਦੋਂ ਅੱਗੇ ਫਿਰ ਮਾਂ ਬਾਪ ਦਾ ਰੋਲ ਦੇ ਦਿੰਦਾ, ਫਿਰ ਦਾਦੀ ਦਾਦੇ ਦਾ ਰੋਲ ਦੇ, ਉਦੋਂ ਬਾਅਦ 'ਚ ਜਦੋਂ ਵੇਖਿਆ ਵੀ ਹੁਣ ਖੇਡ ਮੁੱਕ ਗਈ,

ਦਾਦੀ ਦਾਦੇ ਦਾ ਜਦੋਂ ਰੋਲ ਆਇਆ ਉਦੋਂ ਮਗਰ ਉਹਨਾਂ ਨੂੰ ਚੁੱਕ ਕੇ ਖੇਡ 'ਚੋਂ ਬਾਹਰ ਕੱਢ ਲੈਂਦਾ ਵੀ ਹੁਣ ਤੁਹਾਡਾ ਖੇਡ ਮੁੱਕ ਗਿਆ, ਤੁਹਾਡਾ ਰੋਲ ਮੁੱਕ ਗਿਆ, ਤੁਸੀਂ ਸਮਾਜ ਉੱਤੇ ਜਿੰਨੇ ਰੋਲ ਅਦਾ ਕਰ ਸਕਦੇ ਸੀ ਉਹ ਕਰ ਲਏ। ਬਸ ਇੱਦਾਂ ਜੀ ਸਭ ਖਲਕ ਤਮਾਸ਼ੇ, ਉਹ ਵਾਰੀ ਵਾਰੀ ਇੱਕ ਇੱਕ ਕਰਕੇ ਲੈ ਕੇ ਆਇਆ ਨਾ ਸਾਰਿਆਂ ਨੂੰ, ਫਿਰ ਇੱਕ ਇੱਕ ਕਰਕੇ ਲਈ ਵੀ ਜਾਂਦਾ ਹੈ, ਇਕੱਠੇ ਵੀ ਕਰੀ ਜਾਂਦਾ ਉਹ, ਜਿਵੇਂ ਨਵੇਂ ਨਵੇਂ ਰੋਲ ਨਵੀਆਂ ਕਠਪੁਤਲੀਆਂ ਨੂੰ ਦੇ ਰਿਹਾ ਉਵੇਂ ਪੁਰਾਣੀਆਂ ਕਠਪੁਤਲੀਆਂ ਨੂੰ ਚੁੱਕੀ ਵੀ ਜਾਂਦਾ, ਇੱਥੋਂ ਨਾਲ ਨਾਲ ਲਈ ਵੀ ਜਾਂਦਾ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਕਿਹਾ ਵੀ ਜਦੋਂ ਇਹ ਸਾਰੇ ਦੇ ਸਾਰੇ ਸੰਸਾਰ ਨੂੰ ਉਹਨੇ ਸਿਰਜਿਆ ਨਾ, ਕਹਿੰਦੇ ਆਵਾ ਗਵਣ ਸਿਰਜਿਆ, ਉਹਨੇ ਆਵਾ ਅਤੇ ਗਵਣ ਸਿਰਜਿਆ, ਆਉਣਾ ਅਤੇ ਜਾਣਾ ਸਿਰਜਿਆ, ਫਿਰ ਤੂੰ ਥਿਰ ਕਰਨਾ ਹਾਰੋ ਮਾਲਕ ਪਾਤਸ਼ਾਹ ਜੀਓ, ਭਾਵੇਂ ਤੁਸੀਂ ਆਉਣਾ ਅਤੇ ਜਾਣਾ ਸਿਰਜਿਆ ਪਰ ਤੁਸੀਂ ਸਥਿਰ ਹੋ, ਤੁਸੀਂ ਨਾ ਆਉਣਾ ਅਤੇ ਨਾ ਜਾਣਾ ਹੈ, ਤੁਸੀਂ ਇੱਥੇ ਹੀ ਸੀ, ਇੱਥੇ ਹੀ ਹੋ ਅਤੇ ਇੱਥੇ ਹੀ ਰਹੋਗੇ, ਤੁਹਾਡੇ ਤੋਂ ਬਿਨਾਂ ਨਾ ਇੱਥੇ ਕੋਈ ਸੀ, ਅੱਜ ਤੁਹਾਡੇ ਤੋਂ ਬਿਨਾਂ ਨਾ ਇੱਥੇ ਕੋਈ ਹੈ ਅਤੇ ਕੱਲ੍ਹ ਨੂੰ ਵੀ ਤੁਹਾਡੇ ਤੋਂ ਬਿਨਾਂ ਇੱਥੇ ਕਿਸੇ ਨਹੀਂ ਆਉਣਾ। ਅੱਜ ਸੰਸਾਰ ਭਾਵੇਂ ਸਾਨੂੰ ਵੱਖਰਾ ਦਿਸ ਰਿਹਾ ਹੈ ਅਤੇ ਉਹਦੇ ਕਰਕੇ ਹੀ ਹੈ ਨਾ, ਉਹ ਨਾ ਹੋਵੇ ਤਾਂ ਸੰਸਾਰ ਕਿੱਥੋਂ, ਖਾਲਕ ਖਲਕ ਖਲਕ ਮੈਂ ਖਾਲਕ, ਉਹ ਖਾਲਕ ਜਿਹੜਾ ਉਹ ਖਲਕਤ ਵਿੱਚ ਬੈਠਾ ਤਾਂ ਖਲਕਤ ਹੈ, ਜੇ ਉਹ ਖਲਕਤ ਵਿੱਚ ਖਾਲਕ ਨਾ ਹੋਵੇ ਤਾਂ ਖਲਕਤ ਦੀ ਕੀ ਮਜ਼ਾਲ ਹੈ ਵੀ ਇਹ ਰਹਿ ਜਾਏ। ਖਲਕਤ ਉਸ ਖਾਲਕ ਕਰਕੇ ਹੈ, ਉਹਦੇ ਤੋਂ ਬਿਨਾਂ ਨਹੀਂ। ਇਸ ਲਈ ਸਾਹਿਬ ਕਹਿੰਦੇ ਤੂੰ ਥਿਰ ਕਰਨਾ ਹਾਰੋ ਮਾਲਕਾ, ਤੂੰ ਸਥਿਰ ਹੈ, ਤੂੰ ਨਾ ਕਦੇ ਬਿਣਸਣਾ ਨਾ ਕਦੇ ਨਾਸ਼ ਹੋਣਾ, ਨਾ ਤੂੰ ਜੰਮਣਾ ਹੈ ਅਤੇ ਨਾ ਤੂੰ ਮਰਨਾ ਹੈ, ਤੇਰੀ ਹਸਤੀ ਅਕਾਲ ਮੂਰਤ ਹੈ, ਤੇਰੀ ਹਸਤੀ ਉਹ ਹੈ ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਤੇਰੀ ਹਸਤੀ ਉਹ ਹੈ ਜਿਹਨੂੰ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰੂ ਨਾਨਕ ਸਾਹਿਬ ਫਿਰ ਦੁਹਰਾਇਆ ਗੁਰੂ ਅਰਜਨ ਸਾਹਿਬ ਨੇ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਸੁਖਮਨੀ ਸਾਹਿਬ ਵਿੱਚ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਉਹ ਕਰਤਾ ਜਿਹੜਾ ਅਟਲ ਹੈ ਉਹਨੇ ਅਟਲ ਰਹਿਣਾ, ਬਾਕੀ ਸੰਸਾਰ ਬਣਾਈ ਜਾਂਦਾ ਢਾਈ ਜਾਂਦਾ, ਉਹਦਾ ਜਿਵੇਂ ਚਿੱਤ ਕਰਦਾ ਜੀਵਾਂ ਨੂੰ ਸਿਰਜੀ ਜਾਂਦਾ, ਉਹਦਾ ਜਿਵੇਂ ਚਿੱਤ ਕਰਦਾ ਹੈ ਉਵੇਂ ਜੀਵਾਂ ਨੂੰ ਸਮੇਟੀ ਵੀ ਜਾਂਦਾ। ਫਿਰ ਉਹਨੇ ਸਾਰਿਆਂ ਨੂੰ ਵੱਖ ਵੱਖ ਰੋਲ ਦਿੱਤੇ ਹੋਏ, ਸਾਰਿਆਂ ਨੂੰ ਵੱਖ ਵੱਖ ਉਹਨੇ ਅਦਾਕਾਰੀ ਬਖਸ਼ੀ ਹੋਈ ਹੈ। ਦੇਖੋ ਜਿਵੇਂ ਨਾਟਕ ਬਣਾਉਣ ਵਾਲਾ ਨਾਟਕ ਦੇ ਵਿੱਚ ਇਹ ਨਹੀਂ ਹੁੰਦਾ ਵੀ ਜਿਹੜਾ ਰੋਲ ਉਹਨੇ ਸਭ ਤੋਂ ਬਾਅਦ ਵਿੱਚ ਜਿਸ ਐਕਟਰ ਨੂੰ ਦਿੱਤਾ ਉਹ ਐਕਟਰ ਹੀ ਮਗਰੋਂ ਸਭ ਤੋਂ ਜਾਏਗਾ, ਕਈ ਵਾਰੀ ਜਿਹਨੂੰ ਸਭ ਤੋਂ ਬਾਅਦ ਰੋਲ ਦਿੱਤਾ ਜਾਂਦਾ ਉਹਨੂੰ ਸਭ ਤੋਂ ਪਹਿਲਾਂ ਨਾਟਕ 'ਚੋਂ ਬਾਹਰ ਕੱਢ ਦਿੰਦਾ ਵੀ ਭਾਈ ਹੁਣ ਤੈਨੂੰ ਇਹ ਰੋਲ ਨਹੀਂ, ਤੂੰ ਥੋੜ੍ਹਾ ਜਿਹਾ ਰੋਲ ਕਰਨਾ ਸੀ, ਤੈਨੂੰ ਥੋੜ੍ਹਾ ਜਿਹਾ ਰੋਲ ਦਿੱਤਾ, ਤੂੰ ਆਪਣਾ ਰੋਲ ਪੂਰਾ ਕੀਤਾ ਭਾਈ, ਹੁਣ ਤੂੰ ਇੱਥੋਂ ਜਾ, ਇਸ ਨ੍ਰਿਤ ਵਿੱਚ ਤੇਰਾ ਕਾਰਜ ਮੁੱਕ ਗਿਆ। ਉਵੇਂ ਜਿਹੜਾ ਜੀਵ ਆਇਆ ਇਹ ਜ਼ਰੂਰੀ ਨਹੀਂ ਜਿਹੜਾ ਪਹਿਲਾਂ ਆਇਆ ਉਹ ਹੀ ਪਹਿਲਾਂ ਜਾਏਗਾ, ਜਿਹੜਾ ਮਗਰੋਂ ਆਇਆ ਕਈ ਵਾਰੀ ਉਹਨੂੰ ਵੀ ਪਹਿਲਾਂ ਲੈ ਜਾਂਦਾ। ਉਹ ਅਕਾਲ ਪੁਰਖ ਪਾਤਸ਼ਾਹ ਦਾ ਨਿਯਮ ਹੈ ਨਾ, ਹਰੀ ਨਾਹੀਂ ਡਡੂਰੀ ਪੱਕੀ ਵੱਢਣ ਹਾਰ ਦਾ ਰੂਪ, ਵੀ ਉਹਦੀ ਮਰਜ਼ੀ ਹੈ, ਇਹ ਥੋੜ੍ਹੀ ਵੀ ਜੇ ਉਹਨੇ ਪਹਿਲਾਂ ਫਸਲ ਬੀਜ ਲਈ ਵੱਢੇਗਾ ਵੀ ਪਹਿਲੀ ਬੀਜੀ ਨੂੰ, ਹੋ ਸਕਦਾ ਜਿਹੜੀ ਮਗਰੋਂ ਸਭ ਤੋਂ ਬੀਜੀ ਹੋਵੇ ਉਸ ਬੀਜੀ ਫਸਲ ਨੂੰ ਪਹਿਲਾਂ ਵੱਢ ਲਏ, ਇਹ ਉਹਦੀ ਮਰਜ਼ੀ ਹੈ। ਪਰ ਆਪ ਉਹ ਸਥਿਰ ਹੈ, ਆਪ ਉਹ ਅਟਲ ਹੈ। ਗੁਰੂ ਬਾਬਾ ਜੀ ਨਾਲ ਕਹਿੰਦੇ ਜੰਮਣ ਮਰਨਾ ਆਏ ਗਿਆ ਬਧਿਕ ਜਿਉਂ ਜੀਓ ਬੇਕਾਰੋ, ਕਹਿੰਦੇ ਜੰਮਣਾ ਅਤੇ ਮਰਨਾ, ਆਉਣਾ ਅਤੇ ਜਾਣਾ, ਇਹ ਜੀਵ ਵਿਕਾਰਾਂ ਦੇ ਵਿੱਚ ਵੱਧਾ ਗਿਆ, ਵਿਕਾਰਾਂ ਦੇ ਵਿੱਚ ਕੈਦੀ ਹੋ ਗਿਆ, ਵਿਕਾਰਾਂ ਵਿੱਚ ਬੰਨਾ ਹੋਇਆ ਕਦੇ ਜੰਮੀ ਜਾਂਦਾ ਕਦੇ ਮਰੀ ਜਾਂਦਾ, ਕਦੇ ਆਈ ਜਾਂਦਾ ਕਦੇ ਜਾਈ ਜਾਂਦਾ, ਨਾ ਇਹਦਾ ਆਉਣਾ ਮੁੱਕਿਆ ਅਤੇ ਨਾ ਜਾਣਾ ਮੁੱਕਿਆ, ਕਿਉਂਕਿ ਇਹ ਕੈਦੀ ਹੈ, ਇਹ ਕੈਦੀ ਹੈ, ਇਹ ਵਿਕਾਰਾਂ ਵਿੱਚ ਬੰਨਿਆ ਹੋਇਆ ਅਤੇ ਵਿਕਾਰਾਂ ਵਿੱਚ ਬੰਨਿਆ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਕਦੇ ਜੰਮਦਾ ਕਦੇ ਮਰਦਾ, ਕਦੇ ਆਉਂਦਾ ਅਤੇ ਕਦੇ ਚਲੇ ਜਾਂਦਾ। ਹੁਣ ਵਿਕਾਰ ਨੇ ਜੀ, ਵਿਕਾਰਾਂ ਦੇ ਰੂਪ ਵਿੱਚ ਕਿੰਨੀ ਵਾਰੀ ਜੀਵ ਨੂੰ ਆਪਾਂ ਵੇਖੀਏ, ਦੇਖੋ ਸਰੀਰਕ ਮੌਤ ਨਹੀਂ ਇਕੱਲੀ, ਅਧਿਆਤਮਿਕ ਮੌਤ, ਔਰ ਰੋਜ਼ ਜੰਮਦਾ ਅਤੇ ਮਰਦਾ, ਰੋਜ਼ ਕਈ ਵਾਰੀ, ਇੱਕ ਵਾਰੀ ਨਹੀਂ ਕਈ, ਇਹ ਥੋੜ੍ਹੀ ਵੀ ਇੱਕ ਵਾਰੀ ਦਿਨ 'ਚ ਜੰਮ ਪਿਆ ਅਤੇ ਇੱਕ ਵਾਰੀ ਮਰ, ਨਹੀਂ, ਇੱਕ ਵਾਰੀ ਨਹੀਂ ਜੰਮਿਆ ਇੱਕ ਵਾਰੀ ਨਹੀਂ ਮਰਿਆ, ਕਈ ਵਾਰੀ ਜੰਮਿਆ ਅਤੇ ਕਈ ਵਾਰੀ ਮਰਿਆ,
ਕਈ ਵਾਰੀ ਜੰਮਿਆ ਅਤੇ ਕਈ ਵਾਰੀ ਮਰਦਾ। ਇਹਦਾ ਨਾ ਜੰਮਣਾ ਮੁੱਕਿਆ ਅਤੇ ਨਾ ਮਰਨਾ ਮੁੱਕਿਆ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਮਾਲਕ ਜੀ ਜ਼ਿਕਰ ਕਰਦਿਆਂ ਕਹਿੰਦੇ ਨਾ, ਇਹ ਪਸ਼ੂ ਬਿਰਤੀ ਦਾ ਮਾਲਕ ਹੈ, ਇਹਦੇ ਵਿੱਚ ਕਦੇ ਕੋਈ ਪਸ਼ੂ ਜਨਮ ਲੈਂਦਾ, ਕਦੇ ਕੋਈ ਪਸ਼ੂ ਮਰਦਾ। ਜਿਵੇਂ ਭਾਈ ਸਾਹਿਬ ਨੇ ਮੰਗਲਾਚਰਨ ਦੇ ਰੂਪ ਵਿੱਚ ਇੱਕ ਬਚਨ ਪੜ੍ਹਿਆ ਬਾਬਾ ਕਬੀਰ ਸਾਹਿਬ ਦਾ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਹੁਣ ਉਹ ਹਾਲਤ ਕੀ ਹੈ, ਮਨੁੱਖ ਦੇ ਅੰਦਰੋਂ ਮਨੁੱਖ ਮਰ ਜਾਏ ਅਤੇ ਇਹ ਮਨੁੱਖ ਕਿਸੇ ਕੰਮ ਦਾ ਨਹੀਂ, ਮਨੁੱਖ ਦੇ ਅੰਦਰੋਂ ਪਸ਼ੂ ਮਰ ਜਾਏ ਅਤੇ ਇਹੀ ਮਨੁੱਖ ਕਾਰਜ ਵਾਲਾ ਬਣ ਜਾਂਦਾ ਹੈ, ਇਹੀ ਮਨੁੱਖ ਕਈ ਕਾਰਜ ਸਵਾਰਦਾ ਹੈ ਨਾ। ਜਦੋਂ ਪਸ਼ੂ ਬਣ ਮਰ ਗਿਆ, ਪਸ਼ੂ ਮਰੈ ਦਸ ਕਾਰਜ ਸਵਾਰੈ, ਬੜੇ ਕਾਰਜ ਸਵਾਰੇ। ਅਤੇ ਜੇ ਆਪਾਂ ਕਹੀਏ ਮਨੁੱਖ ਦੇ ਅੰਦਰੋਂ ਮਨੁੱਖ ਹੀ ਮਾਰ ਦਿਉ, ਜਿੱਥੇ ਮਨੁੱਖਤਾ ਦੀ ਬਿਰਤੀ ਮਰ ਗਈ ਉੱਥੇ ਕੋਈ ਕਾਰਜ ਨਹੀਂ, ਇਹ ਇਨਸਾਨ ਕਿਸੇ ਕੰਮ ਦਾ ਨਹੀਂ, ਅਤੇ ਜਿੱਥੇ ਪਸ਼ੂ ਬਿਰਤੀ ਮਰ ਗਈ ਉੱਥੇ ਇਹੀ ਇਨਸਾਨ ਕਾਰਜ ਵਾਲਾ ਬਣ ਜਾਂਦਾ ਹੈ। ਨਰ ਮਰਿਆ ਕਿਸ ਕੰਮ ਆਇਆ, ਅੰਦਰੋਂ ਮਨੁੱਖਤਾ ਮਰੀ ਅਤੇ ਕਿਸ ਕੰਮ ਆਈ, ਅੰਦਰ ਮਨੁੱਖਤਾ ਮਰੀ ਅਤੇ ਜੰਮਿਆ ਕੌਣ, ਪਸ਼ੂ ਬਿਰਤੀ ਨੇ ਜਨਮ ਲਿਆ। ਜਦੋਂ ਪਸ਼ੂ ਬਿਰਤੀ ਨੇ ਜਨਮ ਲਿਆ ਫਿਰ ਉਹਨੇ ਇਹ ਨਹੀਂ ਵੇਖਣਾ ਕੀ ਚੰਗਾ ਅਤੇ ਕੀ ਮਾੜਾ, ਉਹਨੇ ਗੰਦਗੀ ਵਿੱਚ ਵੀ ਜਾਣਾ, ਉਹਨੇ ਕਈ ਥਾਵਾਂ 'ਤੇ ਜਾਣਾ, ਕਈ ਥਾਵਾਂ 'ਤੇ ਉਹਨੇ ਭਟਕਣਾ, ਕਈ ਥਾਵਾਂ ਉਹਨੇ ਉਜਾੜਨੀਆਂ, ਉਹਨੇ ਸਵਾਰਨਾ ਕੁਛ ਨਹੀਂ, ਉਹਨੇ ਉਜਾੜਨਾ ਹੀ ਹੈ। ਅਤੇ ਜਦੋਂ ਉਹੀ ਪਸ਼ੂ ਬਿਰਤੀ ਅੰਦਰੋਂ ਮਰ ਜਾਏ ਫਿਰ ਅੰਦਰ ਬਿਰਤੀ ਪੈਦਾ ਹੁੰਦੀ ਨਰ ਵਾਲੀ, ਮਨੁੱਖ ਵਾਲੀ। ਜਦੋਂ ਪਸ਼ੂ ਵਾਲੀ ਬਿਰਤੀ ਮਰੀ, ਮਨੁੱਖ ਵਾਲੀ ਬਿਰਤੀ ਪੈਦਾ ਹੋਈ, ਫਿਰ ਉਹ ਮਨੁੱਖ ਵਾਲੀ ਬਿਰਤੀ ਜਿਹੜੀ ਉਹ ਮਨੁੱਖਤਾ ਦੇ ਆਧਾਰ 'ਤੇ ਕਈ ਕਾਰਜ ਸਵਾਰਦੀ ਹੈ। ਤੁਸੀਂ ਵੇਖ ਲਓ, ਜਿੱਥੇ ਭੈੜੀ ਬਿਰਤੀ ਹੋਏਗੀ ਉੱਥੇ ਉਜਾੜਾ ਹੋਏਗਾ, ਜਿੱਥੇ ਭੈੜੀ ਬਿਰਤੀ ਹੋਏਗੀ ਉੱਥੇ ਕਲੇਸ਼ ਹੋਏਗਾ, ਜਿੱਥੇ ਭੈੜੀ ਬਿਰਤੀ ਹੋਏਗੀ ਉੱਥੇ ਵਾਦ ਵਿਵਾਦ ਅਤੇ ਝਗੜਾ ਹੋਏਗਾ, ਜਿੱਥੇ ਚੰਗੀ ਬਿਰਤੀ ਹੋਏਗੀ ਉੱਥੇ ਝਗੜੇ ਮੁੱਕ ਜਾਣਗੇ, ਜਿੱਥੇ ਚੰਗੀ ਬਿਰਤੀ ਹੋਏਗੀ ਉੱਥੇ ਕਲੇਸ਼ ਨਹੀਂ ਹੋਏਗਾ, ਜਿੱਥੇ ਚੰਗੀ ਬਿਰਤੀ ਹੋਏਗੀ ਉੱਥੇ ਕਿਸੇ ਤਰ੍ਹਾਂ ਦਾ ਵਾਦ ਅਤੇ ਵਿਵਾਦ ਨਹੀਂ ਹੋਏਗਾ, ਉੱਥੇ ਸਿਰਫ ਪ੍ਰੇਮ ਅਤੇ ਪਿਆਰ ਹੀ ਹੋਏਗਾ ਕਿਉਂਕਿ ਚੰਗੀ ਬਿਰਤੀ ਹੈ। ਅਤੇ ਜਿੱਥੇ ਪਸ਼ੂ ਬਿਰਤੀ ਹੋਏਗੀ ਉੱਥੇ ਸਿਵਾਏ ਝਗੜੇ ਤੋਂ ਕੁਝ ਨਹੀਂ ਆਉਣਾ। ਇਹੀ ਕਾਰਨ ਹੈ ਸਿਆਣੇ ਕਈ ਨਾ ਜਦੋਂ ਮਤ ਦਿੰਦੇ ਬਜ਼ੁਰਗ ਤਾਂ ਉਦੋਂ ਕਹਿੰਦੇ ਨਾ, ਭਾਈ ਜੇ ਇੱਕ ਇਨਸਾਨ ਕ੍ਰੋਧੀ ਹੋ ਜਾਏ ਨਾ ਅਤੇ ਸਾਹਮਣੇ ਖੜੋਤੇ ਨੂੰ ਸ਼ਾਂਤ ਹੋ ਜਾਣਾ ਚਾਹੀਦਾ, ਝਗੜਾ ਮੁੱਕ ਜਾਂਦਾ। ਅਤੇ ਜੇ ਦੋ ਪਸ਼ੂ ਇੱਕੋ ਇੱਕ ਦੂਜੇ ਦੇ ਸਾਹਮਣੇ ਆ ਜਾਣ ਤਾਂ ਫਿਰ ਉੱਥੇ ਕੀ ਹੋਏਗਾ, ਉੱਥੇ ਤਾਂ ਉਜਾੜਾ ਹੀ ਹੋਏਗਾ। ਇੱਕ ਪਸ਼ੂ ਨੇ ਦੂਸਰੇ ਪਸ਼ੂ ਦੇ ਉੱਤੇ ਹਮਲਾ ਕਰਨਾ, ਦੂਜੇ ਪਸ਼ੂ ਬਿਰਤੀ ਨੇ ਫਿਰ ਦੂਜੇ ਉੱਤੇ ਹਮਲਾ ਕਰਨਾ, ਉੱਥੇ ਝਗੜਾ ਹੀ ਹੋਏਗਾ। ਅਤੇ ਜੇ ਇੱਕ ਮਨੁੱਖ ਨੇ ਪਸ਼ੂ ਬਿਰਤੀ ਧਾਰਨ ਕਰ ਲਈ, ਦੂਜਾ ਮਨੁੱਖਤਾ ਦੀ ਬਿਰਤੀ ਧਾਰਨ ਕਰੇ ਤਾਂ ਝਗੜੇ ਮੁੱਕ ਜਾਂਦੇ ਨੇ, ਕਲੇਸ਼ ਮੁੱਕ ਜਾਂਦੇ ਨੇ। ਇਸ ਲਈ ਸਤਿਗੁਰੂ ਜੀ ਨੇ ਕਿਹਾ, ਜੰਮਣ ਮਰਨਾ ਆਏ ਗਿਆ, ਬਧਿਕ ਜੀਓ ਬਿਕਾਰੋ। ਇਹ ਜੀਵ ਵਿਕਾਰਾਂ ਵਿੱਚ ਬੰਨਿਆ ਗਿਆ, ਇਹ ਕੈਦੀ ਹੋ ਗਿਆ, ਇਹ ਜੰਮਣ ਮਰਨ ਦੇ ਗੇੜ ਵਿੱਚ ਉਲਝ ਗਿਆ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਭਾਈ ਰੱਬ ਦੇ ਨਾਮ ਨੂੰ ਨਾ ਭੁੱਲੀ, ਜੇ ਉਹਦੇ ਨਾਮ ਨੂੰ ਭੁੱਲ ਗਿਆ ਨਾ ਅਤੇ ਚੇਤਾ ਰੱਖੀ, ਫਿਰ ਪਤਾ ਨਹੀਂ ਕਿੰਨੀ ਵਾਰੀ ਜੰਮਣਾ ਅਤੇ ਕਿੰਨੀ ਵਾਰੀ ਮਰਨਾ ਪੈਣਾ, ਦਿਹਾੜੀ 'ਚ ਕਿੰਨੀ ਵਾਰੀ ਜੰਮਣਾ ਅਤੇ ਮਰਨਾ ਪਏਗਾ ਕੋਈ ਅੰਦਾਜ਼ਾ ਨਹੀਂ ਹੈ। ਬਸ ਇਹ ਵੇਖ ਲਓ, ਜਿਹਨੂੰ ਗੁਰੂ ਸਾਹਿਬ ਕਹਿੰਦੇ ਭਾਈ ਜੇ ਅਕਾਲ ਪੁਰਖ ਪਰਮੇਸ਼ਵਰ ਨੂੰ ਵਿਸਾਰ ਕੇ ਫਿਰ ਜੀਵਨ ਗੁਜ਼ਾਰੇਗਾ ਅਤੇ ਜਿੱਦਾਂ ਦੀ ਬਿਰਤੀ ਲੈ ਕੇ ਗੁਜ਼ਾਰੇਗਾ ਭਾਈ, ਫਿਰ ਉੱਦਾਂ ਦੇ ਜੰਮਣ ਅਤੇ ਉੱਦਾਂ ਦੇ ਮੌਤ, ਉੱਦਾਂ ਦੀ ਤੇਰੀ ਮੌਤ, ਉੱਦਾਂ ਦਾ ਤੇਰਾ ਜੰਮਣਾ ਹੋ ਜਾਣਾ। ਆਹੀ ਮੌਤ ਅਤੇ ਜਨਮ ਹੈ ਜੀ ਜਿਹੜਾ ਰੋਜ਼ ਜੀਵ ਜੰਮਦਾ ਅਤੇ ਮਰਦਾ, ਜਿਹਨੂੰ ਮਾਲਕ ਕਹਿੰਦੇ ਅੰਤਕਾਲ ਜੇ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਔਤਰ ਹੈ ਨਾ। ਪਸ਼ੂ ਬਿਰਤੀ ਸਰਪ ਜੋਨ ਵੱਲ ਵੱਲ ਔਤਰ ਹੈ। ਅੰਤਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਔਤਰ ਹੈ। ਪਸ਼ੂ ਬਿਰਤੀ ਅੰਤਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸ਼ਵਾ ਜੋਨ ਵੱਲ ਵੱਲ ਔਤਰੈ। ਪਸ਼ੂ ਬਿਰਤੀ ਜਿੱਥੇ ਸਿਵਾਏ ਵਿਕਾਰਾਂ ਤੋਂ ਕੁਛ ਨਹੀਂ ਹੈ। ਇਸੇ ਤਰ੍ਹਾਂ ਅੰਤਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਣ ਭਟਕਣਾ, ਸਾਰੀ ਜ਼ਿੰਦਗੀ ਭਟਕਦਾ ਰਹੇਗਾ, ਜੰਮਣ ਅਤੇ ਮਰਨ ਵਿੱਚ ਹੀ ਉਲਝਿਆ ਰਹੇਗਾ। ਅਤੇ ਜੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਧੇ ਤਰਲੋਚਨ ਤੇ ਨਰਮੁਕਤਾ ਪੀਤੰਬਰ ਵਾਕੈ ਹਿਰਦੈ ਵਸੈ। ਅਤੇ ਜਿਹੜਾ ਅੰਤਕਾਲ ਵੇਲੇ
ਭਾਵ ਆਪਣੇ ਇਸ ਮਨੁੱਖਾ ਜਨਮ ਵਿੱਚ ਨਾਰਾਇਣ ਨੂੰ ਚੇਤੇ ਕਰਦਾ, ਅਕਾਲ ਪੁਰਖ ਨੂੰ ਚੇਤੇ ਰੱਖਣ ਵਾਲਾ ਫਿਰ ਮਨੁੱਖ ਉਹਦੇ ਚਰਨਾਂ ਦੇ ਵਿੱਚ ਜਾ ਬਰਾਜਦਾ ਹੈ, ਉਹ ਮੁੜ ਕੇ ਜੰਮਦਾ ਅਤੇ ਮਰਦਾ ਨਹੀਂ ਹੈ, ਉਹਦਾ ਜੰਮਣਾ ਅਤੇ ਮਰਨਾ ਮੁੱਕ ਜਾਂਦਾ ਹੈ। ਇਸ ਤਰ੍ਹਾਂ ਮਾਲਕ ਜੀ ਪਹਿਲੀਆਂ ਪੰਗਤੀਆਂ ਵਿੱਚ ਕਹਿੰਦੇ ਨੇ ਭਾਈ ਆਵਾ ਅਤੇ ਗਾਉਣ ਇਹ ਸੰਸਾਰ ਦਾ ਉਹਨੇ ਖੇਡ ਰਚਿਆ ਹੈ, ਔਰ ਇਸ ਰਚੇ ਹੋਏ ਖੇਡ ਦੇ ਵਿੱਚ ਉਹਨੇ ਸਾਰੇ ਜੀਵਾਂ ਨੂੰ ਬਣਾਇਆ ਵੀ ਹੈ, ਅਤੇ ਹੌਲੀ ਹੌਲੀ ਕਰਕੇ ਜਿੱਥੇ ਉਹ ਜੀਵਾਂ ਨੂੰ ਪੈਦਾ ਕਰ ਰਿਹਾ ਬਣਾ ਰਿਹਾ ਉੱਥੇ ਹੌਲੀ ਹੌਲੀ ਕਰਕੇ ਉਹ ਜੀਵਾਂ ਨੂੰ ਇਸ ਸੰਸਾਰ ਤੋਂ ਛੱਡ ਵੀ ਰਿਹਾ, ਬੁਲਾਈ ਵੀ ਜਾ ਰਿਹਾ, ਬਸ ਉਹ ਆਪ ਸਥਿਰ ਹੈ, ਉਹ ਨਹੀਂ ਮਰਨਾ, ਸਾਡੇ ਵਿੱਚੋਂ ਬੈਠਾ, ਸਰੀਰ ਸਾਡਾ ਬਿਣਸ ਜਾਂਦਾ, ਸਰੀਰ ਦੇ ਵਿੱਚੋਂ ਜੋਤ ਉਹਦੀ ਉਡਾਰੀ ਮਾਰ ਜਾਂਦੀ ਹੈ, ਜਦੋਂ ਇਹ ਜੋਤ ਚਲੀ ਜਾਂਦੀ ਉਹ ਜੋਤ ਜਾ ਕੇ ਜੋਤ ਵਿੱਚ ਸਮਾ ਜਾਂਦੀ ਹੈ, ਜਦੋਂ ਅਕਾਲ ਪੁਰਖ ਦਾ ਰੂਪ ਅਕਾਲ ਪੁਰਖ ਵਿੱਚ ਸਮਾ ਗਿਆ, ਉਦੋਂ ਬਾਅਦ ਦੇ ਵਿੱਚ ਮਾਲਕ ਕਹਿੰਦੇ ਭਾਈ ਕਾਇਆ ਰਹਿ ਗਈ, ਕਾਇਆ ਦੇ ਵਿੱਚੋਂ ਪੰਜ ਤੱਤ ਜਿਹੜੇ ਉਹ ਵੀ ਵਲੀਨ ਹੋ ਗਏ, ਉਹ ਆਪਣੇ ਆਪਣੇ ਰੂਪ ਦੇ ਵਿੱਚ ਵਲੀਨ ਹੋ ਗਏ, ਦੱਸ ਭਾਈ ਉਹ ਸੰਸਾਰ ਨੂੰ ਬਣਾਉਣ ਵਾਲਾ ਕਿਵੇਂ ਬਿਣਸ ਚੱਕਦਾ ਹੈ। ਜੀਵ ਦੀ ਹੋਂਦ ਮੁੱਕੀ ਹੈ, ਆਕਾਰ ਜੋ ਦਿਸਦਾ ਸੀ ਉਸ ਆਕਾਰ ਦੀ ਹੋਂਦ ਮੁੱਕੀ ਹੈ, ਨਿਰਆਕਾਰ ਨਾ ਦੱਸਿਆ ਅਤੇ ਨਾ ਉਹਦੀ ਹੋਂਦ ਮੁੱਕੀ। ਸਾਡੀ ਕਾਇਆ ਹੀ ਦਿਸ ਰਹੀ ਹੈ ਨਾ, ਜੇ ਹੁਣ ਆਪਾਂ ਕਹੀਏ ਵੀ ਸਾਡੇ ਅੰਦਰ ਬੈਠੀ ਹੋਈ ਅਕਾਲ ਪੁਰਖ ਦੀ ਜਿਹੜੀ ਜੋਤ ਉਹਨੇ ਟਕਾਈ ਹੈ ਸਾਨੂੰ ਉਹ ਦਿਸ ਪਏ, ਸਾਨੂੰ ਸਾਡੀ ਆਤਮਾ ਦਿਸ ਪਏ, ਹੋ ਸਕਦਾ? ਨਿਰਆਕਾਰ ਹੈ ਉਹ, ਨਿਰਆਕਾਰ ਦਿਸਿਆ ਨਹੀਂ, ਨਿਰਆਕਾਰ ਦਿਸਿਆ ਨਹੀਂ ਅਤੇ ਉਸ ਨਿਰਆਕਾਰ ਨੇ ਨਾਸ਼ ਵੀ ਨਹੀਂ ਹੋਣਾ, ਆਕਾਰ ਦਿਸਦਾ ਰਿਹਾ ਅਤੇ ਆਕਾਰ ਨਹੀਂ ਨਾਸ਼ ਹੋਣਾ ਹੈ। ਜਿਵੇਂ ਅਸੀਂ ਸਰੀਰ ਨੂੰ ਮਿੱਟੀ ਕਹਿੰਦੇ ਰਹੇ, ਸਰੀਰ ਨੂੰ ਮਿੱਟੀ ਆਖਿਆ ਨਾ, ਹੁਣ ਜੇ ਆਪਾਂ ਕਹੀਏ ਵੀ ਜਿਵੇਂ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਵੀ ਪੰਜ ਤੱਤਾਂ ਤੋਂ ਬਣਿਆ ਹੋਇਆ ਸਰੀਰ ਹੈ, ਫਿਰ ਮਾਲਕ ਨੇ ਨਾਲ ਫੈਸਲਾ ਇਹ ਵੀ ਦਿੱਤਾ ਚੇਤਾ ਰੱਖ, ਹੁਣ ਜੇ ਆਪਾਂ ਇਸ ਪੰਜ ਤੱਤਾਂ ਦੇ ਬਣੇ ਸਰੀਰ ਦੇ ਵਿੱਚੋਂ ਪੰਜ ਤੱਤ ਵੱਖਰੇ ਵੇਖਣੇ ਹੋਣ ਤਾਂ ਸਾਨੂੰ ਦਿਸਣਗੇ ਨਾ, ਸਾਨੂੰ ਅੱਗ ਦਿਸਣੀ, ਨਾ ਸਾਨੂੰ ਪਾਣੀ ਵੱਖਰਾ ਦਿਸਣਾ, ਨਾ ਸਾਨੂੰ ਆਕਾਸ਼ ਵੱਖਰਾ ਦਿਸਣਾ, ਨਾ ਮਿੱਟੀ ਵੱਖਰੀ ਦਿਸਣੀ, ਹੈ ਨਾ, ਕੁਝ ਵੀ ਵੱਖਰਾ ਨਜ਼ਰ ਨਹੀਂ ਆਉਣਾ, ਸਾਰਾ ਕੁਝ ਉਹਨੇ ਇਕੱਠਾ ਕੀਤਾ, ਸਰੀਰ ਦਾ ਆਕਾਰ ਬਣ ਗਿਆ। ਜਦੋਂ ਇਹ ਸਰੀਰ ਬਿਣਸਿਆ ਸਾਰੇ ਮੂਲ ਉਵੇਂ ਆਪਣੇ ਆਪਣੇ ਮੂਲ ਦੇ ਵਿੱਚ ਨਾ, ਸਾਰੇ ਤੱਤ ਆਪਣੇ ਆਪਣੇ ਮੂਲ 'ਚ ਚਲੇ ਗਏ, ਅੱਗ ਅੱਗ ਵਿੱਚ ਚਲੀ ਗਈ, ਪਾਣੀ ਪਾਣੀ ਵਿੱਚ ਚਲੇ ਗਿਆ, ਹਵਾ ਹਵਾ ਵਿੱਚ ਸਮਾ ਗਈ, ਧਰਤੀ ਧਰਤੀ ਵਿੱਚ ਸਮਾ ਗਈ, ਆਕਾਸ਼ ਆਕਾਸ਼ ਵਿੱਚ ਸਮਾ ਗਿਆ, ਪੰਜੇ ਤੱਤ ਆਪਣੇ ਆਪਣੇ ਮੂਲ ਦੇ ਵਿੱਚ ਮਿਲ ਗਏ, ਪੰਜ ਤੱਤ ਵੀ ਅਸੀਂ ਵੱਖਰੇ ਵੱਖਰੇ ਨਹੀਂ ਵੇਖ ਸਕੇ, ਆਹ ਆਕਾਰ ਪੰਜਾਂ ਤੱਤਾਂ ਦਾ ਦੱਸਿਆ, ਪਰ ਜਦੋਂ ਇਹ ਪੰਜੇ ਤੱਤ ਵੱਖਰੇ ਹੋਏ ਫਿਰ ਇਹ ਆਕਾਰ ਵੀ ਨਹੀਂ ਦੱਸਿਆ, ਨਾਸ਼ ਹੋ ਗਿਆ। ਮਲਕ ਪਾਤਸ਼ਾਹ ਕਹਿੰਦੇ ਭਾਈ ਉਹਨੇ ਜੰਮਣ ਅਤੇ ਮਰਨ ਦਾ ਹੁਕਮ ਰਚ ਕੇ, ਖੇਡ ਰਚ ਕੇ, ਬਸ ਇਹ ਜੀਵ ਆਪਣੇ ਆਪਣੇ ਕਰਮਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਬੰਨਿਆ ਹੋਇਆ ਵੱਧ ਜਾਂਦਾ, ਵਿਕਾਰਾਂ ਵਿੱਚ ਉਲਦਿਆ ਹੋਇਆ ਕੈਦੀ ਹੋ ਜਾਂਦਾ, ਫਿਰ ਸਾਰਾ ਜੀਵਨ ਜ਼ਿੰਦਗੀ ਲੰਘ ਜਾਂਦੀ ਹੈ, ਪਰ ਵਿਕਾਰਾਂ ਦੀ ਕੈਦ ਵਿੱਚੋਂ ਕਦੇ ਆਜ਼ਾਦ ਨਹੀਂ ਹੋਇਆ। ਵਿਕਾਰਾਂ ਦੀ ਕੈਦ ਵਿੱਚੋਂ ਆਜ਼ਾਦ ਉਹੀ ਹੁੰਦਾ ਜਿਹੜਾ ਨਿਰਆਕਾਰ ਦੇ ਨਾਲ ਨਿਰੰਕਾਰ ਦੇ ਨਾਲ ਸਾਂਝ ਪਾ ਲੈਂਦਾ, ਉਹ ਫਿਰ ਵਿਕਾਰਾਂ ਤੋਂ ਖਲਾਸ ਹੋ ਜਾਂਦਾ।

0: ਦੇਖ ਲਦਿਆ ਅਵਗੁਣ ਕਾ ਵਣਜ਼ਾਰੋ।
1: ਫਿਰ ਤੀਸਰੇ ਪਦੇ ਦੀ ਜੀ ਗੁਰੂ ਸਾਹਿਬ ਨੇ ਸੰਪੂਰਨਤਾ ਕੀਤੀ। ਤੀਜੇ ਪਦੇ ਦੀ ਸੰਪੂਰਨਤਾ ਕਰਦੇ ਕਹਿੰਦੇ ਭੂਡੜੈ ਨਾਮ ਵਿਸਾਰਿਆ। ਭੂਡੜੈ ਸ਼ਬਦ ਵਰਤਿਆ ਜਾਂਦਾ ਜੀ ਭੁੱਲੇ ਹੋਏ ਭੈੜੇ ਆਦਮੀ ਵਾਸਤੇ, ਮੂਰਖ ਮਲੀਨ ਮਤ ਵਾਲਾ। ਹੁਣ ਜਿਹੜਾ ਮਲੀਨ ਮਤ ਵਾਲਾ ਭੈੜੀ ਮਤ ਵਾਲਾ ਸੀ, ਗੁਰੂ ਸਾਹਿਬ ਕਹਿੰਦੇ ਨਾਮ ਵਿਸਾਰਿਆ, ਉਹਨੇ ਰੱਬ ਦੀ ਬੰਦਗੀ ਭੁਲਾਤੀ ਨਾ, ਉਹਨੇ ਰੱਬ ਦਾ ਹੁਕਮ ਵਿਸਾਰਤਾ। ਭੂਡੜੈ ਨਾਮ ਵਿਸਾਰਿਆ ਬੂਡੜੈ, ਬੂਡੜਾ ਕਿਹਾ ਜਾਂਦਾ ਜੀ ਬੂਢਤ, ਬੂਢਤ ਸ਼ਬਦ ਤੋਂ ਬੂਡੜੈ ਬਣਿਆ ਨਾ, ਡੁੱਬਦਾ ਹੋਇਆ। ਜਿਹਨੇ ਨਾਮ ਵਿਸਾਰਿਆ ਭੈੜੀ ਮੱਤ ਵਾਲੇ ਨੇ, ਮਾਲਕ ਕਹਿੰਦੇ ਡੁੱਬ ਗਿਆ। ਹੁਣ ਡੁੱਬਦੇ ਹੋਏ ਕੋਲ, ਡੁੱਬੇ ਹੋਏ ਦੇ ਕੋਲ ਕੀ ਚਾਰ ਹੈ? ਡੁੱਬਦਾ ਹੋਵੇ ਤਰਨ ਦੀ ਉਮੀਦ ਹੈ, ਤੈਰ ਜਾਏਗਾ। ਡੁੱਬਦਾ ਹੋਵੇ ਬਚਣ ਦੀ ਉਮੀਦ ਹੈ, ਬਚਾ ਲਿਆ ਜਾਏਗਾ। ਅਤੇ ਜਿਹੜਾ ਡੁੱਬ ਹੀ ਗਿਆ ਕੀ ਉਮੀਦ ਹੈ? ਜਿਹੜਾ ਡੁੱਬ ਰਿਹਾ ਸੀ ਉਹਦੇ ਤੈਰਨ ਦੀ ਉਮੀਦ ਹੈ, ਉਹ ਤੈਰ ਜਾਏਗਾ। ਅਤੇ ਜਿਹੜਾ ਡੁੱਬ ਹੀ ਗਿਆ ਉਹਦੀ ਕੀ ਉਮੀਦ ਕਰਾਂਗੇ ਵੀ ਉਹ ਤੈਰੇਗਾ? ਜਿਹੜਾ ਡੁੱਬ ਰਿਹਾ ਸੀ ਉਹਦੇ ਬਚਣ ਦੀ ਉਮੀਦ ਹੈ, ਹੋ ਸਕਦਾ ਉਹਨੂੰ ਬਚਾਉਣ ਵਾਲਾ ਕੋਈ ਆ ਜਾਏ ਉਹ ਬਚ ਜਾਏ। ਅਤੇ ਜਿਹੜਾ ਡੁੱਬ ਹੀ ਗਿਆ ਉਹਨੂੰ ਬਚਾਏਗਾ ਕੌਣ? ਮਨੁੱਖ ਮੰਨ ਲਓ ਨਦੀ ਵਿੱਚ ਨਹਿਰ ਦੇ ਵਿੱਚ ਡੁੱਬ ਰਿਹਾ ਹੋਵੇ, ਇਹ ਬਚਣ ਦੇ ਵਾਸਤੇ ਪੁਕਾਰ ਕਰੇ ਕੋਈ ਆ ਜਾਏ, ਇਹਨੂੰ ਉੱਤੇ ਵੇਖ ਕੇ ਡੁੱਬਦੇ ਹੋਏ ਨੂੰ ਕਿਸੇ ਨੇ ਸਹਾਇਤਾ ਵਾਸਤੇ ਹੈ ਨਾ, ਇਹਦੇ ਮਦਦ ਵਾਸਤੇ ਉਹ ਅੱਗੇ ਵਧਿਆ, ਉਹਨੇ ਇਸ ਡੁੱਬਦੇ ਨੂੰ ਬਚਾ ਲਿਆ। ਅਤੇ ਜਿਹੜਾ ਇਨਸਾਨ ਡੁੱਬਦਾ ਡੁੱਬਦਾ ਡੁੱਬ ਹੀ ਗਿਆ, ਉਹਦੀ ਮਦਦ ਵਾਸਤੇ ਆਇਆ ਹੀ ਕੋਈ ਨਹੀਂ, ਹੁਣ ਉਹ ਡੁੱਬੇ ਹੋਏ ਨੂੰ ਜੇ ਬਾਹਰ ਕੱਢਾਂਗੇ ਵੀ ਤਾਂ ਸਿਵਾਏ ਮੌਤ ਤੋਂ ਕੁਝ ਨਹੀਂ ਹੈ, ਉੱਥੇ ਜੀਵਨ ਨਹੀਂ ਹੋਏਗਾ, ਉੱਥੇ ਤਾਂ ਮ੍ਰਿਤਿਊ ਹੈ। ਜਦੋਂ ਡੁੱਬ ਗਿਆ ਉਦੋਂ ਬਾਅਦ ਵਿੱਚ ਕੋਈ ਉਮੀਦ ਨਹੀਂ। ਮਾਲਕ ਕਹਿੰਦੇ ਭੂਡੜੈ ਨਾਮ ਵਿਸਾਰਿਆ, ਬੂਢੜੈ ਕਿਆ ਤੇ ਚਾਰੋ, ਕਹਿੰਦੇ ਡੁੱਬੇ ਹੋਏ ਨੂੰ ਦੱਸੋ ਹੁਣ ਕੀ ਚਾਰ ਹੈ, ਉਹ ਕਰ ਵੀ ਕੀ ਸਕਦਾ ਵਿਚਾਰਾ, ਉਹਦੇ ਹੱਥ ਵਾਸਤੇ ਹੈ ਹੀ ਕੁਛ ਨਹੀਂ ਨਾ, ਉਹ ਤੇ ਲਾਚਾਰ ਹੋ ਗਿਆ, ਬੇਵੱਸ ਹੋ ਗਿਆ। ਤੇ ਜਿਹੜਾ ਹੋ ਹੀ ਲਾਚਾਰ ਤੇ ਬੇਵੱਸ ਗਿਆ ਉਹਦਾ ਕੀ ਚਾਰਾ ਹੈ, ਉਸ ਵਿਚਾਰੇ ਦੇ ਹੱਥ ਵੱਸ ਕੀ ਹੈ? ਮਾਲਕ ਕਹਿੰਦੇ ਨਾ ਉਹਦਾ ਕੋਈ ਜ਼ੋਰ ਚੱਲਣਾ, ਨਾ ਉਹਦਾ ਕੋਈ ਬਲ ਚੱਲਣਾ, ਉਹ ਬੇਵੱਸ ਤੇ ਲਾਚਾਰ ਹੈ ਕਿਉਂਕਿ ਉਹ ਡੁੱਬ ਚੁੱਕਾ ਹੈ। ਹਾਂ ਡੁੱਬਦਾ ਡੁੱਬਦਾ ਕਿਤੇ ਕਰਤੇ ਅੱਗੇ ਪੁਕਾਰ ਕਰਨੀ ਸਿੱਖ ਲੈਂਦਾ ਤੇ ਕਰਤਾ ਤੈਨੂੰ ਡੁੱਬਦੇ ਨੂੰ ਰੱਖ ਲੈਂਦਾ। ਜਿਵੇਂ ਬਾਪੂ ਜੀ ਨੇ ਬਾਣੀ 'ਚ ਸੁਣਾਇਆ ਸਿਖਾਇਆ ਨਾ ਸਾਨੂੰ ਵੀ ਅਸੀਂ ਪੁਕਾਰ ਕਿਵੇਂ ਕਰਨੀ। ਮਾਲਕ ਜੀ ਕਹਿੰਦੇ ਮੋਕਾ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੋਕਾ ਬਾਂ ਦੇ ਬੀਠੁਲਾ। ਸਤਿਗੁਰੂ ਕਹਿੰਦੇ ਮਾਲਕਾ ਮੈਨੂੰ ਤਰਨਾ ਨਹੀਂ ਆਉਂਦਾ, ਮੈਂ ਸਮੁੰਦਰ ਵਿੱਚ ਡੁੱਬ ਰਿਹਾ ਤੇ ਮੈਨੂੰ ਤਾਰ ਲਾ। ਤੇ ਜਿਹੜਾ ਡੁੱਬ ਹੀ ਗਿਆ ਜੀ ਉਹ ਹੁਣ ਕੀ ਆਖੇਗਾ, ਮੈਨੂੰ ਬਚਾ ਲਾ। ਜਿਹੜਾ ਡੁੱਬ ਗਿਆ ਉਹ ਤੇ ਲਾਚਾਰ ਹੋ ਗਿਆ, ਬੇਵੱਸ ਹੋ ਗਿਆ, ਹੁਣ ਤੇ ਉਹਦੀ ਪੁਕਾਰ ਵੀ ਕਹੇ ਨਹੀਂ ਸੁਣਨੀ। ਪਰ ਸਤਿਗੁਰੂ ਕਹਿੰਦੇ ਤੂੰ ਨਾਮ ਨਾ ਵਿਸਾਰ, ਕਿਉਂ ਭੈੜੀ ਮਤ ਧਾਰਨ ਕੀਤੀ ਹੈ, ਸਗੋਂ ਚੰਗੀ ਮਤ ਧਾਰਨ ਕਰਕੇ ਤੇ ਚੰਗੇ ਮਾਰਗ ਦਾ ਪਾਂਧੀ ਬਣ, ਚੰਗੇ ਰਾਹ ਦਾ ਪਾਂਧੀ ਬਣ। ਡੁੱਬਣਾ ਉਸ ਮਾਲਕ ਦੇ ਅੱਗੇ ਅਰਜੋਈ ਕਰ, ਕਿਉਂਕਿ ਉਹਦਾ ਆਸਰਾ ਇਦਾਂ ਦਾ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਮਾਲਕ ਕਹਿੰਦੇ ਭਾਈ ਉਹਦਾ ਆਸਰਾ ਤੇ ਇਦਾਂ ਜਿਵੇਂ ਡੁੱਬਦੇ ਨੂੰ ਬੇੜੀ ਮਿਲ ਜਾਏ ਤੇ ਬੁੱਝ ਦੇ ਦੀਵੇ ਨੂੰ ਤੇਲ ਮਿਲ ਜਾਏ, ਬੁੱਝਦੇ ਹੋਏ ਦੀਵੇ ਨੂੰ ਤੇਲ ਦੀਆਂ ਬੂੰਦਾਂ ਮਿਲ ਜਾਣ, ਉਹਦਾ ਆਸਰਾ ਇਦਾਂ ਹੁੰਦਾ। ਮਾਲਕ ਪਾਤਸ਼ਾਹ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਅੱਜ ਦੇ ਪਾਵਨ ਬੋਲਾਂ ਰਾਹੀਂ ਸਮਝਾਇਆ, ਕਹਿੰਦੇ ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਦੱਸ ਭਾਈ ਤੇਰਾ ਕੀ ਚਾਰਾ ਹੈ, ਤੇਰੇ ਕੀ ਵੱਸ ਹੈ, ਭਾਵ ਤੂੰ ਤੇ ਬੇਵੱਸ ਤੇ ਲਾਚਾਰ ਹੈ, ਨਾ ਤੂੰ ਤੈਰ ਸਕਦਾ ਇਸ ਸਮੁੰਦਰ ਵਿੱਚ। ਤੇ ਮਾਲਕ ਕਹਿੰਦੇ ਮੈਂ ਡੁੱਬਦੇ ਹੀ ਵੇਖੇ ਨੇ, ਤਰਿਆ ਤੇ ਉਹ ਹੈ ਜਿਹਨੂੰ ਗੁਰੂ ਨੇ ਸਹਾਰਾ ਦਿੱਤਾ, ਨਹੀਂ ਤੇ ਡੁੱਬਦੇ ਹੀ ਦੱਸੇ ਤਰਿਆ ਕੋਈ ਨਹੀਂ। ਜਿਵੇਂ ਸੰਸਾਰਕ ਤੌਰ 'ਤੇ ਕੋਈ ਡੁੱਬ ਰਿਹਾ ਹੋਵੇ ਨਾ, ਉਹ ਇਨਸਾਨ ਕਵੇ ਮੈਂ ਡੁੱਬਦਾ ਨਹੀਂ ਮੈਨੂੰ ਤੈਰਨਾ ਆਉਂਦਾ, ਸੰਸਾਰਿਕ ਤੌਰ 'ਤੇ ਤਾਂ ਡੁੱਬਦੇ ਕਈ ਬਚ ਜਾਣਗੇ ਜਿਨ੍ਹਾਂ ਨੂੰ ਤੈਰਨਾ ਆਉਂਦਾ, ਜਿਨ੍ਹਾਂ ਨੂੰ ਨਹੀਂ ਤੈਰਨਾ ਆਉਂਦਾ ਉਹਨਾਂ ਨੂੰ ਹੋ ਸਕਦਾ ਕੋਈ ਬਚਾਉਣ ਵਾਲਾ ਚਲਾ ਜਾਏ, ਉਹ ਬਚ ਜਾਣਗੇ। ਪਰ ਸੰਸਾਰ ਸਮੁੰਦਰ ਦੀ ਜਦੋਂ ਗੱਲ ਹੈਗੀ, ਇੱਥੇ ਕੋਈ ਆਪ ਆਪਣੀ ਤਾਕਤ ਨਾਲ ਤੈਰ ਹੀ ਨਹੀਂ ਸਕਿਆ, ਕੋਈ ਨਹੀਂ ਤਰ ਸਕਿਆ। ਇੱਥੇ ਬਚਿਆ ਹੀ ਉਹ ਹੈ ਜਿਹਨੇ ਗੁਰੂ ਦਾ ਆਸਰਾ ਲਿਆ, ਜਿਹਨੇ ਪਰਮੇਸ਼ਵਰ ਦਾ ਸਹਾਰਾ ਲਿਆ, ਦੂਜਾ ਕੋਈ ਨਹੀਂ ਬਚਿਆ। ਜੇ ਦੂਜਾ ਬਚਦਾ ਤੇ ਧੰਨ ਗੁਰੂ ਅਰ ਗੁਰੂ ਸਾਹਿਬ ਜੀ ਬਚਨ ਕਿਵੇਂ ਆਖਦੇ, ਤਿਤ ਸਰਵੜ ਹੈ ਭਈਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਵਾਲੇ। ਕਹਿੰਦੇ ਮੈਂ ਤੇ ਅੱਖੀ ਵੇਖਿਆ ਡੁੱਬਦਿਆਂ ਨੂੰ, ਬਚਿਆ ਉਹ ਹੀ ਹੈ ਜਿਹਨੂੰ ਜਿਹਨੇ ਉਸ ਅਕਾਲ ਦੇ ਆਸਰੇ ਨੂੰ ਲਿਆ। ਇਸ ਕਰਕੇ ਉਹਨਾਂ ਨੇ ਮਾਲਕ ਜੀ ਨੇ ਬਚਨ ਕਰਦਿਆਂ ਆਖਿਆ ਵੀ ਮਨ ਮੇਰੇ ਮਨ ਤੂੰ ਹੀ ਉਸ ਅਕਾਲ ਦੇ ਗੁਣਾਂ ਨੂੰ ਚੇਤੇ ਕਰਿਆ ਕਰ, ਉਹਦੇ ਜਸ, ਉਹਦੀ ਸ਼ੋਭਾ, ਉਹਦੀ ਵਡਿਆਈ ਵਿੱਚ ਜੁੜ। ਜੇ ਉਹਦੀ ਵਡਿਆਈ ਵਿੱਚ ਜੁੜੇ ਤੇ ਹੋ ਸਕਦਾ ਤੂੰ ਡੁੱਬਦਾ ਬਚ ਜਾਏ, ਨਹੀਂ ਤੇ ਅਟਲ ਸੱਚਾਈ ਇਹ ਹੈ ਜਿੱਥੇ ਬਾਕੀ ਡੁੱਬੇ ਤੂੰ ਵੀ ਉੱਥੇ ਹੀ ਡੁੱਬਣਾ ਹੈ। ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਾਂ ਡੂਬੀ ਵਾਲੇ ਮਨ, ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਨੂੰ ਭੁੱਲੇਗਾ ਤੇਰੇ ਗੁਣ ਗਲ ਜਾਣੇ। ਇੱਥੇ ਤਰਿਆ ਉਹ ਹੀ ਹੈ ਜਿਹਦੇ ਕੋਲ ਗੁਣ ਨੇ, ਜਿਹਦੇ ਕੋਲ ਗੁਣ ਨਹੀਂ ਉਹ ਡੁੱਬੇ ਆਈ ਹੈ। ਹੁਣ ਗੁਣ ਬਖਸ਼ਦਾ ਕੌਣ ਹੈ? ਕਰਤਾ ਗੁਣ ਬਖਸ਼ਦਾ ਕੌਣ ਹੈ? ਅਕਾਲ ਪੁਰਖ ਗੁਣ ਬਖਸ਼ਦਾ ਕੌਣ ਹੈ? ਗੁਰੂ। ਅਤੇ ਜਿਹਨੇ ਗੁਣ ਧਾਰਨ ਕਰ ਲਏ ਅਤੇ ਉਹ ਗੁਣਾਂ ਦਾ ਧਾਰਨੀ ਬਣ ਗਿਆ, ਅਤੇ ਗੁਣਾਂ ਦਾ ਧਾਰਨੀ ਬਣਿਆ ਉਹ ਗੁਰੂ ਦੀ ਰਹਿਮਤ ਨਾਲ ਹੀ ਹੈ ਨਾ, ਅਕਾਲ ਪੁਰਖ ਦੀ ਬਖਸ਼ਿਸ਼ ਨਾਲ। ਜਦੋਂ ਉਹਨੇ ਗੁਣ ਜੀਵਨ 'ਚ ਬਖਸ਼ੇ ਫਿਰ ਤੈਰ ਗਿਆ, ਬਚ ਗਿਆ ਉਹ ਇਸ ਸੰਸਾਰ ਸਮੁੰਦਰ ਤੋਂ। ਪਰ ਜਿਹੜਾ ਗੁਣਾਂ ਤੋਂ ਸੱਖਣਾ ਹੋ ਗਿਆ, ਜਿਹਦੇ ਗੁਣ ਗਲ ਗਏ, ਉਹ ਗੁਣ ਗਲਿਆਂ ਵਾਲੇ ਫਿਰ ਇਸ ਸੰਸਾਰ ਸਮੁੰਦਰ 'ਚ ਡੁੱਬ ਗਏ। ਮਾਲਕ ਕਹਿੰਦੇ ਇਕੱਲੇ ਡੁੱਬਦੇ ਹੀ ਨਹੀਂ, ਇੱਥੇ ਤਾਂ ਡੁੱਬਣ ਵਾਲਾ ਸੜਦਾ ਵੀ ਹੈ। ਦੋ ਚੀਜ਼ਾਂ ਹੋ ਗਈਆਂ ਨਾ ਜੀ, ਤਿਤ ਸਰਵਰੜ ਹੈ, ਇੱਕ ਤਾਂ ਹੈ ਸਰੋਵਰ, ਭਈਲੇ ਨਿਵਾਸਾ ਉੱਥੇ ਸਾਡਾ ਵਸ ਹੈ, ਅਤੇ ਸਤਿਗੁਰੂ ਕਹਿੰਦੇ ਇਸ ਸਮੁੰਦਰ ਦੇ ਵਿੱਚ ਪਾਵਕ ਪਾਣੀ, ਪਾਵਕ ਤਨਹਿ ਕੀ ਆ, ਪਾਣੀ ਦੇ ਰੂਪ ਵਿੱਚ ਇੱਥੇ ਅੱਗ ਹੀ ਹੈ। ਹੁਣ ਡੁੱਬ ਵੀ ਰਿਹਾ ਅਤੇ ਸੜ ਵੀ ਰਿਹਾ ਹੈ, ਪਾਣੀ ਹੁੰਦਾ ਅਤੇ ਇਕੱਲਾ ਡੁੱਬਦਾ, ਅੱਗ ਹੈ ਉਹ ਇਕੱਲੀ ਡੋਬ ਨਹੀਂ ਰਹੀ, ਡੋਬਣ ਦੇ ਨਾਲ ਨਾਲ ਸੜ ਵੀ ਰਹੀ ਹੈ। ਜਾਂ ਇੱਦਾਂ ਕਹਿ ਲਈਏ ਜਿਹੜਾ ਇਸ ਅੱਗ ਵਿੱਚ ਸੜ ਰਿਹਾ ਉਹ ਹੀ ਡੁੱਬ ਰਿਹਾ, ਜਿਹੜਾ ਅੱਗ ਵਿੱਚ ਸੜ ਰਿਹਾ ਡੁੱਬ ਉਹ ਹੀ ਰਿਹਾ, ਜਿਹੜਾ ਅੱਗ ਵਿੱਚ ਸੜਨ ਤੋਂ ਬਚ ਗਿਆ ਡੁੱਬਿਆ ਹੀ ਨਹੀਂ। ਹੁਣ ਜਿਹੜਾ ਅੱਗ ਵਿੱਚ ਸੜ ਰਿਹਾ ਡੁੱਬੇਗਾ ਉਹ ਹੀ, ਜਿਹੜਾ ਅੱਗ ਵਿੱਚ ਸੜਨੋਂ ਬਚ ਗਿਆ ਉਹ ਡੁੱਬਿਆ ਥੋੜ੍ਹੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਪਵੇ ਦੱਜੇ ਪੈ ਰਹੇ ਨੇ ਤੇ ਸੜ ਰਹੇ ਨੇ। ਨਾਨਕਾ ਹੇ ਨਾਨਕ ਜੀਓ, ਤਰੀਏ ਕਰਮੀ ਲੱਗ, ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਉਹ ਤਰ ਗਿਆ, ਤੇ ਜਿਹੜਾ ਤਰਿਆ ਨਾ ਉਹ ਸੜਿਆ ਤੇ ਨਾ ਉਹ ਡੁੱਬਿਆ। ਪਹਿਲਾਂ ਸੜਾਂਗੇ ਫਿਰ ਡੁੱਬਾਂਗੇ, ਡੁੱਬਣਾ ਬਾਅਦ ਵਿੱਚ ਹੈ, ਪਹਿਲਾਂ ਸੜਨਾ ਹੈ। ਈਰਖਾ ਦੀ ਅੱਗ ਵਿੱਚ ਪਹਿਲਾਂ ਸੜਦੇ ਹਾਂ, ਉਦੋਂ ਬਾਅਦ ਵਿੱਚ ਡੁੱਬਦੇ ਹਾਂ, ਤੇ ਜਦੋਂ ਈਰਖਾ ਦੀ ਅੱਗ ਵਿੱਚੋਂ ਸੜਨੋਂ ਹੀ ਹਟ ਕੇ ਫਿਰ ਕ੍ਰੋਧ ਦੀ ਨਦੀ ਵਿੱਚ ਡੁੱਬਾਂਗੇ ਕਿਵੇਂ? ਈਰਖਾ ਦੀ ਅੱਗ ਵਿੱਚ ਸੜੇ ਫਿਰ ਕ੍ਰੋਧ ਦੀ ਨਦੀ ਵਿੱਚ ਡੁੱਬ ਗਏ, ਜਦੋਂ ਈਰਖਾ ਦੀ ਅੱਗ ਵਿੱਚ ਸੜਨੋਂ ਬਚ ਗਏ ਕ੍ਰੋਧ ਦੀ ਨਦੀ 'ਚ ਕਿਵੇਂ ਡੁੱਬਾਂਗੇ ਜੀ? ਕ੍ਰੋਧ ਦੀ ਨਦੀ 'ਚ ਕਦੇ ਉਹ ਨਹੀਂ ਡੁੱਬਦਾ ਜਿਹੜਾ ਈਰਖਾ ਦੀ ਅੱਗ ਵਿੱਚ ਸੜੇ ਨਾ। ਆਪਣੇ ਅੰਦਰੋਂ ਈਰਖਾ ਛੱਡ ਦਿਓ, ਕ੍ਰੋਧ ਆਏਗਾ, ਕ੍ਰੋਧ ਉਹਦੇ ਖਿਲਾਫ ਹੀ ਮਨ ਵਿੱਚ ਪੈਦਾ ਹੁੰਦਾ ਜਿਹਦੇ ਪ੍ਰਤੀ ਮਨ ਵਿੱਚ ਈਰਖਾ ਪੈਦਾ ਹੋ ਜਾਏ। ਜੇ ਈਰਖਾ ਪੈਦਾ ਹੋ ਗਈ ਫਿਰ ਕ੍ਰੋਧ ਆਵੇਗਾ ਹੀ ਆਵੇਗਾ, ਜੇ ਈਰਖਾ ਪੈਦਾ ਹੀ ਨਾ ਹੋਵੇ ਤੇ ਕ੍ਰੋਧ ਕਦੇ ਨਹੀਂ ਜੇ ਆਉਂਦਾ। ਇਸ ਲਈ ਆਪਣੇ ਮਨਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਮਤ ਦਿੰਦਿਆਂ ਕਿਹਾ, ਉਹ ਭਾਈ ਜੇ ਚਾਹੁੰਦਾ ਤੇਰਾ ਭਲਾ ਹੋਵੇ ਤੇ ਇੱਕ ਗੱਲ ਪੱਲੇ ਨਾਲ ਬੰਨ ਲਾ, ਆਪਣੇ ਅੰਦਰੋਂ ਪਰਾਈ ਤਾਤ ਛੱਡ ਦੇ। ਜੇ ਪਰਾਈ ਤਾਤ ਆਪਣੇ ਅੰਦਰ ਰੱਖੇਗਾ ਤੇਰਾ ਭਲਾ ਕਦੇ ਨਹੀਂ ਹੋ ਸਕਦਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਹ ਜਿਹੜਾ ਬੇਗਾਨੀ ਈਰਖਾ ਆਪਣੇ ਮਨ 'ਚ ਰੱਖਣ ਵਾਲਾ, ਮਾਲਕ ਕਹਿੰਦੇ ਉਹਦਾ ਭਲਾ ਨਹੀਂ ਜੇ ਆਉਂਦਾ। ਭਲਾ ਉਹਦਾ ਹੀ ਹੈ ਜਿਹੜਾ ਆਪਣੇ ਅੰਦਰੋਂ ਈਰਖਾ ਵਿਸਾਰਦਾ ਹੈ। ਛੱਡ ਦੇਵੇ ਆਪਣੇ ਮਨ ਵਿੱਚੋਂ ਈਰਖਾ। ਸਤਿਗੁਰੂ ਕਹਿੰਦੇ ਭਾਈ ਭੂਟੜੇ ਨਾਮ ਵਿਸਾਰਿਆ, ਉਹ ਇਸ ਭੈੜੀ ਮਤ ਵਾਲੇ ਨੇ ਰੱਬ ਦੀ ਬੰਦਗੀ ਨੂੰ ਭੁਲਾਤਾ, ਤੇ ਰੱਬ ਦੀ ਬੰਦਗੀ ਨੂੰ ਭੁੱਲਣ ਵਾਲਾ ਬੂਢੜਾ ਕਿਆ ਤਿਸ ਚਾਰੋ। ਕਹਿੰਦੇ ਇਸ ਵਿਚਾਰੇ ਦੇ ਹੱਥ ਵਸ ਹੁਣ ਕੀ ਹੈ, ਤੇ ਡੁੱਬ ਗਿਆ। ਫਿਰ ਇੱਕ ਬਚਨ ਚੇਤਾ ਕਰੋ, ਸਤਿਗੁਰੂ ਕਹਿੰਦੇ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਡੁੱਬਦੇ ਕਈ ਨੇ, ਤੈਰਦੇ ਥੋੜੇ ਨੇ, ਬਚਦਾ ਕੋਈ ਹੈ, ਡੁੱਬਦੇ ਸਾਰੇ ਹੀ ਨੇ। ਪਰ ਉਹ ਬਚ ਜਾਂਦਾ ਹੈ ਜਿਹੜਾ ਉਹਦੇ ਅੱਗੇ ਅਰਜੋਈ ਕਰ ਲਏ, ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏ। ਫਿਰ ਕਹਿ ਸਕਦੇ ਹਾਂ ਜੇ ਉਹ ਚਾਹੇ ਉਹ ਤੇ ਡੁੱਬਦਿਆਂ ਨੂੰ ਵੀ ਪਾਰ ਲੰਘਾ ਦਿੰਦਾ ਹੈ, ਜਿਵੇਂ ਮਾਲਕ ਪਾਤਸ਼ਾਹ ਦੀ ਬਾਣੀ ਦਾ ਇੱਕ ਬਚਨ ਆਪਾਂ ਪੜ੍ਹਦੇ ਨਾ, ਜਿੱਥੇ ਗੁਰੂ ਸਾਹਿਬ ਕਹਿੰਦੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਮਾਲਕਾ ਤੂੰ ਤੇ ਡੁੱਬੇ ਹੋਏ, ਹੁਣ ਪੱਥਰ ਕਦੇ ਤੈਰ ਨਹੀਂ ਜੇ ਸਕਦਾ, ਤੈਰਦਾ ਕਦੇ ਪੱਥਰ? ਪਰ ਗੁਰੂ ਸਾਹਿਬ ਕਹਿੰਦੇ ਡੁੱਬਦੇ ਪੱਥਰ ਤਾਰੇ, ਮਾਲਕਾ ਤੂੰ ਚਾਹਵੇਂ ਤੇ ਡੁੱਬਦੇ ਵੀ ਪਾਰ ਲੰਘਾ ਦੇਣਾ, ਤੂੰ ਚਾਹਵੇਂ ਡੁੱਬੇ ਹੋਏ ਵੀ ਉੱਪਰ ਲੈ ਆਉਣਾ, ਡੁੱਬੇ ਹੋਏ ਵੀ ਤਾਰ ਦਿੰਦਾ ਤੂੰ ਤੇ। ਉਹ ਅਕਾਲ ਪੁਰਖ ਐਸੀ ਸ਼ਖਸੀਅਤ ਹੈ, ਜੇ ਅਸੀਂ ਉਹਦੀ ਬੰਦਗੀ ਵਿੱਚ ਉਹਦੇ ਹੁਕਮ ਵਿੱਚ ਰਹਿਣਾ ਸਿੱਖ ਲਈਏ, ਫਿਰ ਉਹ ਸਾਨੂੰ ਡੁੱਬਿਆਂ ਨੂੰ ਵੀ ਪਾਰ ਲੰਘਾਏਗਾ, ਡੁੱਬਦਿਆਂ ਨੂੰ ਵੀ ਤਾਰ ਦਏਗਾ। ਅਸੀਂ ਡੁੱਬ ਨਹੀਂ ਰਹੇ, ਅਸੀਂ ਡੁੱਬ ਚੁੱਕੇ ਹਾਂ, ਕਿਉਂਕਿ ਆਪਣੇ ਕਰਮਾਂ ਵੱਲ ਜਦੋਂ ਝਾਤ ਮਾਰਾਂਗੇ ਨਾ, ਤੇ ਕਰਮਾਂ ਵੱਲ ਝਾਤ ਮਾਰਿਆਂ ਫਿਰ ਪਤਾ ਲੱਗੇਗਾ ਉਹ ਇੱਕ ਨਹੀਂ, ਦੋ ਨਹੀਂ, ਉਹ ਇੱਥੇ ਤੇ ਸਾਰੀ ਜ਼ਿੰਦਗੀ ਭੈੜੇ ਕਰਮ ਕਮਾਉਂਦਿਆਂ ਦੀ ਲੰਘ ਗਈ। ਉਹ ਅਸੀਂ ਡੁੱਬਣਾ ਨਹੀਂ, ਅਸੀਂ ਡੁੱਬ ਚੁੱਕੇ ਹਾਂ, ਬਸ ਹੁਣ ਤੇ ਉਹਦੇ ਅੱਗੇ ਅਰਜੋਈ ਹੈ, ਮਾਲਕਾ ਡੁੱਬਿਆਂ ਹੋਇਆਂ ਦੀ ਸੰਭਾਲ ਕਰ ਲਾ, ਤੂੰ ਬਖਸ਼ਿੰਦ ਹੈ, ਤੂੰ ਦਇਆ ਕਰਨ ਵਾਲਾ ਹੈ, ਦਇਆ ਕਰਕੇ ਤੇ ਸਾਨੂੰ ਡੁੱਬਿਆਂ ਨੂੰ ਰੱਖ ਲਾ, ਜੇ ਤੂੰ ਰੱਖੇਗਾ ਤੇ ਮਾਲਕਾ ਫਿਰ ਅਸੀਂ ਬਚ ਜਾਂਗੇ। ਬਸ ਉਹਨਾਂ ਵਾਂਗੂ ਰੱਖ ਲਾ ਜਿਵੇਂ ਅਜ਼ਾਮਲ ਪਾਪੀ ਜੱਗ ਜਾਣੇ ਨਿਮੁਖ ਮਾਹੇ ਨਿਸਤਾਰਾ, ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਡੁੱਬੇ ਨੇ ਲੰਘਾਤੀ, ਪਰ ਜਦੋਂ ਪਾਰ ਉਤਾਰਨ ਦੀ ਵਾਰੀ ਆਈ ਤੇ ਨਾਰਾਇਣ ਨਾਰਾਇਣ ਕਰਦਿਆਂ ਪਾਰ ਵੀ ਲੰਘ ਗਿਆ। ਗਨਕਾ, ਫਿਰ ਗੁਰੂ ਸਾਹਿਬ ਦੀ ਬਾਣੀ ਦਾ ਬਚਨ, ਬਾਬਾ ਨਾਮਦੇਵ ਜੀ ਦਾ ਬਚਨ ਆਪਾਂ ਅਕਸਰ ਪੜ੍ਹਦੇ ਹਾਂ, ਦੇਵਾ ਪਾਹਟ ਤਾਰੀ ਲੇ ਰਾਮ ਕਹਿਤ ਜਨ ਕਸ ਨਾ ਤਰੇ, ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਲੇ। ਮਾਲਕਾ ਇਹ ਸਾਰੇ ਡੁੱਬੇ ਹੋਏ ਸੀ, ਤੂੰ ਇਹਨਾਂ ਡੁੱਬਿਆਂ ਨੂੰ ਵੀ ਪਾਰ ਲੰਘਾਤਾ, ਸਾਡੀ ਦਸ਼ਾ ਵੀ ਇਹਨਾਂ ਵਰਗੀ ਹੋਈ ਹੈ, ਕਿਰਪਾ ਕਰ ਸਾਨੂੰ ਵੀ ਡੁੱਬਿਆਂ ਨੂੰ ਪਾਰ ਲੰਘਾ ਦੇ। ਉਹ ਚਾਹੇ ਤੇ ਡੁੱਬਿਆਂ ਨੂੰ ਵੀ ਪਾਰ ਲੰਘਾ ਸਕਦਾ, ਉਹ ਨਾ ਚਾਹੇ ਤੇ ਤੈਰਦੇ ਹੋਏ ਵੀ ਡੁੱਬ ਜਾਂਦੇ ਨੇ। ਮਾਲਕ ਪਾਤਸ਼ਾਹ ਦੀ ਬਾਣੀ ਦਾ ਬਚਨ ਚੇਤਾ ਰੱਖੋ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜਹੂ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਉਹ ਸਜਣਾ ਤੇਰੀ ਜ਼ਿੰਦਗੀ ਦਾ ਬੇੜਾ ਅਜੇ ਸਮੁੰਦਰ ਦੇ ਵਿੱਚ ਹੈ, ਤੂੰ ਕਿਨਾਰੇ ਨਹੀਂ ਲੱਗਿਆ, ਤੇ ਪਤਾ ਨਹੀਂ ਤੇਰੇ ਬੇੜੇ ਨਾਲ ਕੀ ਬੀਤਣੀ ਹੈ ਤੇ ਕੀ ਵਾਪਰਨੀ ਹੈ। ਇਸ ਕਰਕੇ ਗਰਬ ਨਾ ਕਰਿਆ ਕਰ, ਹੰਕਾਰ ਨਾ ਕਰਿਆ ਕਰ, ਸਗੋਂ ਮਾਲਕ ਦੇ ਅੱਗੇ ਨੀਵਾਂ ਹੋ ਕੇ ਰਹਿ, ਜੇ ਤੇਰਾ ਬੇੜਾ ਡੁੱਬਦਾ ਵੀ ਹੋਵੇ ਤੇ ਤੇਰੇ ਡੁੱਬਦੇ ਬੇੜੇ ਨੂੰ ਵੀ ਪਾਰ ਲੰਘਾ ਦਾ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ ਭੂਡੜੇ ਨਾਮ ਵਿਸਾਰਿਆ ਬੂਢੜੇ ਕਿਆ ਤਿਸ ਚਾਰੋ ਗੁਣ ਛੋੜ। ਫਿਰ ਹੈਰਾਨੀ ਦੀ ਗੱਲ, ਇੱਕ ਡੁੱਬ ਰਿਹਾ ਹੈ ਤੇ ਉਤੋਂ ਪਾਰ ਲੱਦੀ ਬੈਠਾ, ਗੁਣ ਛੋੜ ਬਿਖ ਲੱਦਿਆ, ਕਹਿੰਦੇ ਗੰਦਗੀ ਲੱਦੀ ਬੈਠਾ, ਕੰਮ ਦਾ ਵੀ ਕੁਛ ਨਹੀਂ ਪਰ ਲੱਦੀ ਵੀ ਬੈਠਾ ਹੈ, ਕੰਮ ਕੋ ਡੁੱਬ ਰਿਹਾ, ਬੇੜੀ ਵਿੱਚ ਡੁੱਬ ਰਿਹਾ, ਬੇੜੀ ਵਿੱਚ ਸਵਾਰ ਹੈ, ਬੇੜੀ ਡੁੱਬ ਰਹੀ ਹੈ। ਹੁਣ ਸਿਆਣਾ ਤੇ ਉਹੀ ਹੋਏਗਾ ਨਾ ਜਿਹੜਾ ਵੇਖੇਗਾ ਵੀ ਜਿਹੜੀ ਕੰਮ ਦੀ ਚੀਜ਼ ਨਹੀਂ ਉਹਨੂੰ ਮੈਂ ਸੁੱਟ ਦਿਆਂ, ਬੇੜੀ ਤੋਂ ਭਾਰ ਘਟੇ, ਬੇੜੀ ਡੁੱਬਣੋਂ ਵੱਜ ਜਾਏ। ਤੇ ਜੇ ਉਹ ਆਖੇ ਵੀ ਨਹੀਂ, ਉਹ ਮੈਂ ਕੁਛ ਵੀ ਬੇੜੀ ਚੋਂ ਸੁੱਟਣਾ ਨਹੀਂ ਹੈ, ਬੇੜੀ ਡੁੱਬਦੀ ਹੈ ਤੇ ਡੁੱਬ ਜਾਏ, ਫਿਰ ਤੇ ਟੱਲ ਹੈ ਜੀ, ਉਹ ਆਪ ਵੀ ਡੁੱਬੇਗਾ ਤੇ ਬੇੜੀ ਵੀ ਡੁੱਬੇਗੀ। ਔਰ ਜਿਹੜਾ ਸਮਾਨ ਉਹ ਰੱਖੀ ਬੈਠਾ ਉਹਨੇ ਤੈਰਨਾ ਕੋਈ ਨਹੀਂ, ਉਹ ਭਾਰ ਨੇ ਵੀ ਡੁੱਬ ਹੀ ਜਾਣਾ। ਤੇ ਮਾਲਕ ਜੀ ਕਹਿੰਦੇ ਭਾਈ ਉਹ ਤੂੰ ਤੇ ਆਪਣੇ ਜੀਵਨ ਦੀ ਬੇੜੀ ਵਿੱਚ ਲੱਦੀ ਹੋਈ ਇਕੱਲੀ ਬਿਖ ਫਿਰਦੇ, ਉਹ ਤੈਨੂੰ ਤੇ ਚਾਹੀਦਾ ਸੀ ਜੇ ਤੂੰ ਡੁੱਬਣ ਲੱਗਾ ਤੇ ਆਪਣੀ ਬੇੜੀ ਦੇ ਵਿੱਚੋਂ ਹੁਣ ਉਹ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦੇ, ਉਹ ਚੀਜ਼ਾਂ ਤਿਆਗਣੀਆਂ ਸ਼ੁਰੂ ਕਰ ਦੇ, ਉਹ ਜਿਹੜੀਆਂ ਤੇਰੇ ਕਾਰਜ ਦੀਆਂ ਨਹੀਂ, ਉਹ ਜਦੋਂ ਬੇੜੀ ਡੁੱਬਦੀ ਹੋਵੇ ਕਈ ਵਾਰੀ ਉਹ ਵੀ ਸੁੱਟਣਾ ਪੈਂਦਾ ਜਿਹਨੂੰ ਬੰਦਾ ਬੜੇ ਪ੍ਰੇਮ ਨਾਲ ਸਾਂਭ ਸਾਂਭ ਰੱਖਦਾ। ਡੁੱਬਦਾ ਹੋਇਆ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ, ਉਹ ਫਿਰ ਇਹ ਨਹੀਂ ਵੇਖਦਾ ਵੀ ਕਿਹੜੀ ਚੀਜ਼ ਮੇਰੇ ਕੰਮ ਦੀ ਹੈ ਅਤੇ ਕਿਹੜੀ ਕੰਮ ਦੀ ਨਹੀਂ। ਉਹ ਕਹਿੰਦਾ ਭਾਰ ਘਟਾਓ, ਜਿਹੜੀਆਂ ਉਹ ਵਸਤੂਆਂ ਕੰਮ ਦੀਆਂ ਨਹੀਂ ਪਹਿਲਾਂ ਉਹ ਸੁੱਟੋ, ਜਿਹੜੀਆਂ ਕੰਮ ਦੀਆਂ ਨਹੀਂ ਉਹਨਾਂ ਨੂੰ ਤਿਆਗਦਾ ਜਾਂਦਾ। ਜੇ ਬੇੜੀ ਤੋਂ ਭਾਰ ਘੱਟ ਜਾਏ ਬੇੜੀ ਤੈਰਨ ਲੱਗ ਜਾਂਦੀ, ਜੇ ਉਹਨੇ ਵੇਖਿਆ ਨਹੀਂ ਅਜੇ ਵੀ ਡੁੱਬ ਰਹੀ ਹੈ, ਫਿਰ ਉਹ ਹੌਲੀ ਹੌਲੀ ਉਹ ਵਸਤੂਆਂ ਵੀ ਸੁੱਟਣ ਲੱਗ ਜਾਂਦਾ ਜਿਹੜੀਆਂ ਉਹਨੂੰ ਲੱਗਦਾ ਮੇਰੇ ਕੰਮ ਦੀਆਂ ਨੇ। ਉਹਨੂੰ ਇਹ ਹੈ ਮੈਂ ਤਰ ਜਾਂਗਾ, ਮੈਂ ਬਚ ਜਾਂਗਾ, ਵਸਤੂਆਂ ਤੇ ਮੁੜ ਜੋੜ ਲਈਆਂ ਜਾਣਗੀਆਂ, ਪਰ ਜੇ ਮੈਂ ਹੀ ਨਾ ਰਿਹਾ ਤੇ ਫਿਰ ਵਸਤੂਆਂ ਵੀ ਕੀ ਕਰਨੀਆਂ ਨੇ। ਇਸੇ ਤਰ੍ਹਾਂ ਜੀ ਜ਼ਿੰਦਗੀ ਦੇ ਵਿੱਚ ਆ ਜੀਵਨ ਦਾ ਬੇੜਾ ਜਿਹਦੇ 'ਚ ਅਸੀਂ ਅਸਵਾਰ ਹਾਂ, ਅਸੀਂ ਦਿਨ ਰਾਤ ਇਹਦੇ ਉੱਤੇ ਬਿਖ ਲੱਦ ਰਹੇ ਹਾਂ, ਇੱਥੋਂ ਘਟਾ ਕੁਛ ਨਹੀਂ ਰਹੇ ਸਿਰਫ ਵਧਾ ਰਹੇ ਹਾਂ। ਉਹ ਜਿਵੇਂ ਜਿਵੇਂ ਭਾਰ ਵਧੀ ਜਾਂਦਾ ਤਿਵੇਂ ਤਿਵੇਂ ਅਸੀਂ ਡੁੱਬਦੇ ਜਾ ਰਹੇ ਹਾਂ। ਜੇ ਡੁੱਬਣ ਤੋਂ ਬਚਣਾ ਤਾਂ ਚੇਤਾ ਰੱਖੋ ਫਿਰ ਹੌਲੀ ਹੌਲੀ ਭਾਰ ਘਟਾਉਣਾ ਹੀ ਪਏਗਾ, ਹੌਲੀ ਹੌਲੀ ਭਾਰ ਛੱਡਣਾ ਹੀ ਪਏਗਾ। ਜਿਵੇਂ ਗੁਰੂ ਸਾਹਿਬ ਨਾਲ ਭਾਈ ਮਰਦਾਨਾ ਜੀ ਹੈ ਨਾ, ਮਲਕ ਪਾਤਸ਼ਾਹ ਨੂੰ ਨਾ ਇੱਕ ਥਾਂ 'ਤੇ ਬੜੀਆਂ ਭੇਟਾਵਾਂ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਅੱਗੇ ਅਰਪਣ ਕੀਤੀਆਂ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਮਲਕ ਜੀ ਉਹ ਆਪਾਂ ਜਿੱਥੇ ਵੀ ਜਾਂਦੇ ਹਾਂ ਸਾਰੀਆਂ ਭੇਟਾਵਾਂ ਉੱਥੇ ਛੱਡ ਦਿੰਦੇ, ਪਰ ਅੱਜ ਮੈਂ ਭੇਟਾਵਾਂ ਛੱਡਣੀਆਂ ਨਹੀਂ। ਉਹਨੇ ਉਹ ਪੰਡ ਬੰਨੀ, ਪੰਡ ਬੰਨ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਨਹੀਂ ਛੱਡਣੀਆਂ ਅਤੇ ਤੂੰ ਇੱਦਾਂ ਕਰ ਵੀ ਨਾਲ ਲੈ ਲਾ। ਫਿਰ ਉਹਨੇ ਪੰਡ ਬੰਨੀ, ਪੰਡ ਬੰਨ ਕੇ ਭਾਈ ਮਰਦਾਨਾ ਜੀ ਨੇ ਸਿਰ 'ਤੇ ਚੁੱਕ ਲਈ। ਜਦੋਂ ਸਿਰ 'ਤੇ ਚੁੱਕੀ ਨਾ ਤੁਰ ਪਏ, ਹੁਣ ਅੱਗੇ ਤੁਰ ਕੇ ਜਾਣਾ ਪੈਂਦਾ ਤੈਅ ਕਰਨਾ। ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਅਤੇ ਭਾਈ ਮਰਦਾਨਾ ਉਹਨਾਂ ਦੇ ਨਾਲ ਤੁਰਿਆ ਜਾਂਦਾ, ਤੁਰਦਿਆਂ ਤੁਰਦਿਆਂ ਗੁਰੂ ਨਾਨਕ ਸਾਹਿਬ ਅੱਗੇ ਲੰਘੇ, ਮਰਦਾਨਾ ਜੀ ਪਿੱਛੇ ਰਹਿ ਗਏ। ਗੁਰੂ ਸਾਹਿਬ ਰੁਕ ਗਏ, ਰੁਕ ਕੇ ਭਾਈ ਮਰਦਾਨੇ ਦੇ ਕਦਮ ਫਿਰ ਜਦੋਂ ਗੁਰੂ ਨਾਨਕ ਸਾਹਿਬ ਤੱਕ ਪਹੁੰਚੇ ਫਿਰ ਤੁਰੇ। ਹੌਲੀ ਹੌਲੀ ਤੁਰਦਿਆਂ ਥੋੜ੍ਹਾ ਜਿਹਾ ਪੈਂਡਾ ਅੱਗੇ ਗਏ, ਭਾਈ ਮਰਦਾਨਾ ਫਿਰ ਪਿੱਛੇ ਰਹਿ ਗਏ। ਦੋ ਤਿੰਨ ਵਾਰ ਇੱਦਾਂ ਹੋਇਆ, ਅਖੀਰ ਚੌਥੀ ਵਾਰੀ ਗੁਰੂ ਨਾਨਕ ਸਾਹਿਬ ਨੇ ਪੁੱਛ ਲਿਆ, ਕਹਿੰਦੇ ਮਰਦਾਨਿਆਂ ਕੀ ਗੱਲ ਅੱਜ ਪਿੱਛੇ ਰਹਿ ਜਾਂਦਾ? ਅਤੇ ਭਾਈ ਮਰਦਾਨਾ ਜੀ ਨੇ ਜਵਾਬ ਬੜਾ ਪਿਆਰਾ ਦਿੱਤਾ, ਮਾਲਕਾ ਜਿਹੜੀ ਸਿਰ 'ਤੇ ਪੰਡ ਚੁੱਕੀ ਨਾ ਇਹ ਤੁਹਾਡੇ ਨਾਲ ਤੁਰਨ ਕੋਈ ਨਹੀਂ ਦਿੰਦੀ, ਇਹਦਾ ਭਾਰ ਬੜਾ ਇਹ ਨਾਲ ਤੁਰਨ ਕੋਈ ਨਹੀਂ ਦਿੰਦੀ। ਅਤੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਜੇ ਨਾਲ ਤੁਰਨ ਨਹੀਂ ਦਿੰਦੀ ਤਾਂ ਇਹਨੂੰ ਲਾਹ ਕੇ ਰੱਖ ਦੇ, ਇਹਨੂੰ ਕਰਨਾ ਕੀ ਹੈ? ਅਤੇ ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਦੇ ਉਹ ਬੋਲਾਂ ਨੂੰ ਪੱਲੇ ਨਾਲ ਬੰਨ੍ਹ ਦੇ, ਔਰ ਉਹਨਾਂ ਬੋਲਾਂ ਨੂੰ ਪੱਲੇ ਨਾਲ ਬੰਨ੍ਹਦਿਆਂ ਕਮਾਉਂਦਿਆਂ ਸਿਰ 'ਤੇ ਚੁੱਕੀ ਪੰਡ ਲਾਹ ਕੇ ਰੱਖੀ। ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਉਸੇ ਤਰ੍ਹਾਂ ਮਾਲਕ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਪਏ। ਬਸ ਇੱਦਾਂ ਹੀ ਸਮਝ ਲਓ ਅਸੀਂ ਜ਼ਿੰਦਗੀਆਂ 'ਚ ਭਾਰ ਹੀ ਇੰਨਾ ਕੁ ਇਕੱਠਾ ਕਰ ਲਿਆ ਕਿ ਬਾਪੂ ਨਾਨਕ ਦੇ ਨਾਲ ਅਸੀਂ ਕਦਮ ਨਾਲ ਕਦਮ ਮਿਲਾ ਕੇ ਤੁਰ ਹੀ ਨਹੀਂ ਸਕੇ। ਔਰ ਉਹ ਉਪਦੇਸ਼ ਇਕੱਲਾ ਭਾਈ ਮਰਦਾਨਾ ਜੀ ਲਈ ਨਹੀਂ ਹੈ, ਉਹ ਸਾਡੇ ਲਈ ਵੀ ਹੈ। ਜਿਹੜੇ ਅਸੀਂ ਜ਼ਿੰਦਗੀਆਂ ਵਿੱਚ ਹੁਣ ਪਦਾਰਥਾਂ ਅਤੇ ਵਸਤੂਆਂ ਦੀ ਗੱਲ ਪਾਸੇ ਰੱਖ ਦਿਓ, ਅੱਜ ਕਹਿ ਦਾਂਗੇ ਵੀ ਸਾਡਾ ਪਦਾਰਥਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਵਸਤੂਆਂ ਤੋਂ ਬਿਨਾਂ ਘਰ ਦਾ ਗੁਜ਼ਰਾਨ ਨਹੀਂ, ਵਸਤੂਆਂ ਅਤੇ ਪਦਾਰਥਾਂ ਦੀ ਜ਼ਰੂਰਤ ਹੈ। ਚੇਤਾ ਰੱਖੋ ਵਸਤੂਆਂ ਅਤੇ ਪਦਾਰਥਾਂ ਦਾ ਭਾਰ ਨਹੀਂ, ਭਾਰ 'ਤੇ ਅਸੀਂ ਆਪਣੇ ਔਗਣਾਂ 'ਤੇ ਬਿਖ ਦਾ ਲੱਦਿਆ ਹੋਇਆ, ਔਰ ਦਿਨ ਬ ਦਿਨ ਉਹਨਾਂ ਦਾ ਭਾਰ ਵਧੀ ਜਾਂਦਾ, ਉਹ ਭਾਰ ਅਸੀਂ ਤਿਆਗਿਆ ਨਹੀਂ ਹੈ। ਉੱਥੇ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਰੁਕ ਕੇ ਨਾਲ ਫਿਰ ਮਿਲਾ ਲਿਆ, ਨਾਲ ਮਿਲਾ ਕੇ ਤੋੜ ਲਿਆ। ਉਹ ਅਸੀਂ ਤੇ ਆਪ ਬਾਪੂ ਨਾਨਕ ਤੋਂ ਪਿੱਛੇ ਖੜੋ ਕੇ ਬੈਠੇ ਹੋਏ ਹਾਂ, ਬਾਪੂ ਨਾਨਕ ਜੀ ਅੱਗੇ ਗਏ, ਗੁਰੂ ਨਾਨਕ ਸਾਹਿਬ ਸਾਡਾ ਇੰਤਜ਼ਾਰ ਕਰ ਰਹੇ ਵੀ ਆ ਮੇਰੇ ਨਾਲ ਮਿਲ ਕੇ ਤੁਰ। ਇਕੱਲਾ ਇਕੱਲਾ ਸ਼ਬਦ ਬਾਪੂ ਦਾ ਸਾਨੂੰ ਆਪਣੇ ਨਾਲ ਤੋਰਨ ਲਈ ਤਿਆਰ ਹੈ, ਪਰ ਅਸੀਂ ਔਗਣਾਂ ਦਾ ਭਾਰ ਇੰਨਾ ਕੁ ਲੱਦੀ ਬੈਠੇ ਹਾਂ ਵੀ ਅਸੀਂ ਥੱਕ ਹਾਰ ਕੇ ਹੁਣ ਬਹਿ ਹੀ ਗਏ ਹਾਂ। ਮਾਲਕਾ ਸਾਡੇ ਕੋਲ ਤੁਰਨ ਦੀ ਸਮਰੱਥਾ ਹੀ ਹੈ ਨਹੀਂ, ਭਾਰ ਤਿਆਗੀਏ, ਔਗਣਾਂ ਦਾ ਭਾਰ ਛੱਡੀਏ। ਅਤੇ ਔਗਣਾਂ ਦਾ ਭਾਰ ਛੱਡ ਕੇ ਮਾਲਕ ਕਹਿੰਦੇ ਉਹ ਚੰਗੇ ਗੁਣ ਇਕੱਠੇ ਕਰ, ਜਿਨ੍ਹਾਂ ਗੁਣਾਂ ਦੇ ਨਾਲ ਤੂੰ ਬਾਪੂ ਨਾਨਕ ਦੀਆਂ ਨਜ਼ਰਾਂ 'ਚ ਪਰਵਾਨੇ ਆ ਜਾਏ। ਗੁਣ ਛੋੜ, ਬਿਖ ਲੱਦਿਆ, ਅਵਗਣ ਕਾ ਵਣਜਾਰੋ। ਸਤਿਗੁਰੂ ਕਹਿੰਦੇ ਵਣਜਾਰਾ ਬਣਨਾ ਤੇ ਗੁਣਾਂ ਦਾ ਬਣ, ਔਗਣਾਂ ਦਾ ਵਣਜਾਰਾ ਨਾ ਬਣ, ਪਰ ਦਸ਼ਾ ਤੇਰੀ ਬਣੀ ਹੋਈ ਔਗਣਾਂ ਦਾ। ਜਿਵੇਂ ਨਾ ਜੀ ਸਤਿਗੁਰੂ ਦੀ ਬਾਣੀ ਪੜ੍ਹੋ ਤੇ ਮਾਲਕ ਪਾਤਸ਼ਾਹ ਨੇ ਨਾ ਬਾਣੀ ਵਿੱਚ ਦੋ ਬਲਦਾਂ ਦੀ ਉਦਾਹਰਣ ਦਿੱਤੀ, ਦੋ ਬੈਲ ਤੋਰ ਲਏ। ਹੁਣ ਦੋ ਬੈਲ ਇਕੱਠੇ ਜੋੜੇ ਹੋਣ, ਦੋਵਾਂ ਨੂੰ ਇਕੱਠਿਆਂ ਤੁਰਨਾ ਪਏਗਾ, ਸੁਭਾਵਿਕ ਜਿਹੀ ਗੱਲ ਹੈ। ਇੱਕ ਬੈਲ ਥੋੜ੍ਹਾ ਕਮਜ਼ੋਰ ਵੀ ਹੋਵੇ ਅਤੇ ਦੂਜਾ ਉਹਨੂੰ ਖਿੱਚੀ ਲੈ ਜਾਂਦਾ ਨਾਲ ਨਾਲ ਵੀ ਤੁਰਿਆ ਚੱਲ ਹੌਲੀ ਹੌਲੀ, ਉਹ ਦੋਵੇਂ ਹੌਲੀ ਹੌਲੀ ਤੁਰੇ ਜਾਂਦੇ। ਅਤੇ ਜੇ ਇੱਕ ਬੈਲ ਬਹਿ ਹੀ ਜਾਏ ਵੀ ਮੈਂ ਨਹੀਂ ਤੁਰਦਾ, ਉਹ ਦੂਜਾ ਵੀ ਉੱਥੇ ਹੀ ਰੁਕ ਜਾਂਦਾ, ਉਹ ਅੱਗੇ ਨਹੀਂ ਤੁਰ ਸਕਦਾ। ਸਤਿਗੁਰੂ ਕਹਿੰਦੇ ਜ਼ਿੰਦਗੀ ਦੀ ਦਸ਼ਾ ਇਹੀ ਬਣੀ ਹੋਈ ਹੈ, ਦੋ ਬੈਲ ਨੇ, ਇੱਕ ਕਾਲਾ ਅਤੇ ਇੱਕ ਚਿੱਟਾ। ਕਾਲਾ ਅਤੇ ਚਿੱਟਾ ਬੈਲ ਜ਼ਿਕਰ ਕਰਦੇ ਹਾਂ ਆਪਾਂ, ਇਹਨੂੰ ਇੱਦਾਂ ਸਮਝ ਸਕਦੇ, ਕਾਲਾ ਔਗਣਾਂ ਨਾਲ ਭਰਿਆ ਅਤੇ ਚਿੱਟਾ ਗੁਣਾਂ ਦਾ। ਅਸੀਂ ਗੁਣ ਅਤੇ ਔਗਣਾਂ ਦੇ ਬੈਲ ਲੈ ਕੇ ਤੁਰੇ ਹਾਂ। ਸਾਡਾ ਗੁਣਾਂ ਵਾਲਾ ਬੈਲ ਜਿਹੜਾ ਉਹ ਕਮਜ਼ੋਰ ਹੈ ਅਤੇ ਔਗਣਾਂ ਵਾਲਾ ਜਿਹੜਾ ਨਾ ਉਹ ਬਲਵਾਨ ਹੈ। ਅਤੇ ਜਿਹੜਾ ਔਗਣਾਂ ਵਾਲਾ ਬੈਲ ਹੈ ਉਹ ਇੰਨਾ ਕੁ ਬਲਵਾਨ ਹੈ, ਉਹ ਗੁਣਾਂ ਵਾਲੇ ਬੈਲ ਨੂੰ ਆਪਣੇ ਨਾਲ ਹੀ ਖਿੱਚੀ ਫਿਰਦਾ। ਔਗਣਾਂ ਵਾਲੇ ਨੇ ਮਾੜੇ ਪਾਸੇ ਹੀ ਜਾਣਾ, ਉਹਨੇ ਚੰਗੇ ਪਾਸੇ ਨਹੀਂ ਜੇ ਜਾਣਾ, ਅਤੇ ਉਹਨੇ ਦੂਜੇ ਨੂੰ ਵੀ ਮਾੜੇ ਪਾਸੇ ਹੀ ਲੈ ਕੇ ਜਾਣਾ, ਉਹਨੇ ਚੰਗੇ ਪਾਸੇ ਜਾਣ ਨਹੀਂ ਦੇਣਾ। ਮਾਲਕ ਪਾਤਸ਼ਾਹ ਕਹਿੰਦੇ ਸੱਜਣਾ ਜੇ ਤਿਆਗਣਾ ਤਾਂ ਫਿਰ ਔਗਣਾਂ ਵਾਲੇ ਬੈਲ ਦਾ ਤਿਆਗ ਕਰ, ਕਾਲਾ ਬੈਲ ਛੱਡ ਦੇ, ਚਿੱਟੇ ਦਾ ਸਹਾਰਾ ਲੈ ਕੇ ਤੁਰਿਆ ਚੱਲ। ਉਹ ਕਮਾਉਣਾ ਅਤੇ ਧੌਲ, ਧਰਮ ਧਰਮ ਦਾ ਬਲਦ ਜਿਹੜਾ ਉਹਨੂੰ ਮਜ਼ਬੂਤ ਕਰ, ਤੇਰੇ ਧਰਮ ਦਾ ਬੈਲ ਮਜ਼ਬੂਤ ਹੋਏਗਾ, ਤੇਰੇ ਔਗਣਾਂ ਦਾ ਬੈਲ ਕਮਜ਼ੋਰ ਹੋਏਗਾ, ਔਗਣਾਂ ਦੇ ਬੈਲ ਨੂੰ ਛੱਡ ਦੇ। ਇਹਨੇ ਅੱਗੇ ਨਹੀਂ ਵਧਣ ਦੇਣਾ, ਇਹਨੇ ਅਗਾਂਹ ਚੰਗੇ ਰਾਹ 'ਤੇ ਤੁਰਨ ਨਹੀਂ ਦੇਣਾ। ਇਸ ਔਗਣਾਂ ਨਾਲ ਲੱਦੇ ਹੋਏ ਬੈਲ ਨੂੰ ਤੂੰ ਛੱਡ ਕੇ ਜਿੰਨੀ ਛੇਤੀ ਅੱਗੇ ਤੁਰ ਪਏਗਾ ਓਨਾ ਹੀ ਚੰਗਾ। ਇਸੇ ਨੂੰ ਸਤਿਗੁਰੂ ਨੇ ਕਿਹਾ ਨਾ, ਇੱਕ ਨਿਰਗੁਣ ਬੈਲ ਹਮਾਰ, ਮੇਰਾ ਬੈਲ ਉਹ ਹੈ ਜਿਹੜਾ ਗੁਣਾਂ ਤੋਂ ਸੱਖਣਾ ਅਤੇ ਔਗਣਾਂ ਨਾਲ ਭਰਿਆ ਹੋਇਆ, ਔਰ ਔਗਣਾਂ ਨਾਲ ਭਰਿਆ ਹੋਇਆ ਇੱਕ, ਅਤੇ ਦੂਜਾ ਕਹਿੰਦੇ ਤੁਰ ਵੀ ਉਹ ਰਾਹ 'ਤੇ ਪਿਆ ਜਿਹੜਾ ਬੜਾ ਔਖਾ ਅਤੇ ਬਿਖਮ ਪਹਾੜੀ ਰਾਹ 'ਤੇ ਤੁਰ ਪਿਆ, ਬੈਲ ਦੇ ਕੋਲ ਤਾਕਤ ਕੋਈ ਨਹੀਂ, ਕਹਿੰਦੇ ਹੁਣ ਕੋਈ ਉਮੀਦ ਨਹੀਂ ਹੈ ਮੈਂ ਕਿਤੇ ਸਿਖਰ 'ਤੇ ਪਹੁੰਚਾਂਗਾ, ਰਾਹ ਵਿੱਚ ਹੀ ਰਹਿ ਜਾਣਾ। ਇਸ ਲਈ ਔਗਣਾਂ ਦਾ ਬੈਲ ਛੱਡ, ਗੁਣਾਂ ਦੇ ਬੈਲ ਨੂੰ ਮਜ਼ਬੂਤ ਕਰੀਏ, ਗੁਣਾਂ ਦਾ ਬੈਲ ਮਜ਼ਬੂਤ ਹੋਏਗਾ ਅਤੇ ਸਿਖਰ 'ਤੇ ਪਹੁੰਚਾਂਗੇ, ਆਪਣੀ ਮੰਜ਼ਿਲ ਮਿਲੇਗੀ, ਕਰਤੇ ਨਾਲ ਮਿਲਾਪ ਹੋਏਗਾ, ਕਰਤੇ ਨਾਲ ਮਿਲਾਪ ਹੋਏਗਾ, ਉਹਦੇ ਦਰ 'ਤੇ ਪਰਵਾਨੇ ਜਾਵਾਂਗੇ। ਸਤਿਗੁਰੂ ਕਹਿੰਦੇ ਗੁਣ ਛੋੜ ਬਿਖ ਲੱਦਿਆ, ਪਰ ਇਹਨੇ ਗੁਣ ਛੱਡ ਕੇ ਜ਼ਹਿਰ ਲੱਦੀ, ਔਗਣ ਕਾ ਵਣਜਾਰੋ, ਅਤੇ ਇਹ ਵਪਾਰੀ ਸਿਰਫ ਔਗਣ

0: ਸੁਣਿਆ ਵਿਛੜਿਆ ਮਿਲਣ ਹਾਰੋ।
1: ਚੌਥਾ ਪਤਾ ਜੀ ਫਿਰ ਸੱਦੜੇ ਆਏ ਤਿੰਨਾਂ ਜਾਨੀਆਂ, ਜਿਵੇਂ ਜਿਵੇਂ ਸੱਦਾ ਆਈ ਜਾਂਦਾ ਉਵੇਂ ਉਵੇਂ ਤੁਰੇ ਜਾਂਦੇ ਹਾਂ ਨਾ ਜੀ। ਜਿਹਨੂੰ ਸੱਦਾ ਆ ਗਿਆ ਤਿੰਨਾਂ ਜਾਨੀਆਂ ਉਹਨੇ ਜਾਣਾ। ਗੱਲ ਤਾਂ ਆਵਾਜ਼ ਦੀ ਆ ਜੀ। ਮੰਨ ਲਓ ਸੰਸਾਰਕ ਤੌਰ 'ਤੇ ਜੇ ਸਮਝੀਏ, ਅਸੀਂ ਕਿਤੇ ਨਾ ਬਹੁਤ ਵੱਡੇ ਇੱਕ ਸਮਾਗਮ ਵਿੱਚ ਬੈਠੇ ਹਾਂ ਔਰ ਇਸ ਸਮਾਗਮ ਦੇ ਵਿੱਚ ਵਾਰੀ ਸਾਰਿਆਂ ਨੂੰ ਮਿਲਣੀ ਹੈ। ਬਸ ਇੰਨਾ ਵੀ ਆਵਾਜ਼ ਕਿਹਨੂੰ ਵੱਜਦੀ ਹੈ, ਸਟੇਜ ਸਕੱਤਰ ਵੱਲੋਂ ਆਵਾਜ਼ ਕਿਹਨੂੰ ਵੱਜਦੀ ਹੈ। ਜਿਹਨੂੰ ਆਵਾਜ਼ ਵੱਜ ਗਈ ਉਹ ਅੱਗੇ ਤੁਰ ਕੇ ਜਾ ਕੇ ਆਪਣੀ ਵਾਰੀ 'ਤੇ ਖੜੋ ਜਾਂਦਾ, ਜਿਹਨੂੰ ਆਵਾਜ਼ ਵੱਜ ਗਈ ਉਹ ਅੱਗੇ ਤੁਰ ਜਾਂਦਾ। ਸਟੇਜ ਸਕੱਤਰ ਹੋਰ ਹੈ ਅਤੇ ਉਹ ਸਾਰੇ ਸਮਾਗਮ ਨੂੰ ਉਲੀਕਣ ਵਾਲਾ ਪ੍ਰਬੰਧਕ ਹੋਰ ਹੈ। ਦੋਵੇਂ ਵੱਖਰੇ ਵੱਖਰੇ ਨਾ, ਪ੍ਰਬੰਧਕ ਹੋਰ ਹੈ, ਸਕੱਤਰ ਹੋਰ ਹੈ। ਮੌਤ ਸਕੱਤਰ ਕਹਿ ਲਓ ਅਤੇ ਪ੍ਰਬੰਧਕ ਕਰਤਾ ਹੈ। ਸੱਦਣਾ ਉਹਨੇ ਸਾਨੂੰ ਸਾਰਿਆਂ ਨੂੰ ਹੀ, ਜਿਹਨੂੰ ਆਵਾਜ਼ ਵੱਜੀ ਜਾਂਦੀ ਬਸ ਉਹ ਤੁਰਿਆ ਜਾਂਦਾ। ਆਵਾਜ਼ ਵੱਜਦੀ ਨਾ ਵੀ ਭਾਈ ਤੇਰੀ ਵਾਰੀ ਆ ਗਈ ਹੈ, ਅਤੇ ਜਿਹਦੀ ਵਾਰੀ ਆ ਗਈ ਉਹ ਤੁਰ ਪੈਂਦਾ। ਫਿਰ ਜਿਹਦੀ ਵਾਰੀ ਆਈ ਹੈ, ਦੱਸੋ ਆਪਣੀ ਆਈ ਵਾਰੀ 'ਤੇ ਕੋਈ ਰੁਕਿਆ? ਆਪਣੀ ਆਈ ਵਾਰੀ 'ਤੇ ਕੋਈ ਬੈਠਾ ਰਿਹਾ? ਜਿਹਨੂੰ ਆਵਾਜ਼ ਵੱਜੀ ਉਹਨਾਂ ਨੇ ਆਵਾਜ਼ ਮਾਰੀ ਅਤੇ ਨਾਲ ਹੈ ਨਾ, ਜਿਵੇਂ ਸੰਸਾਰਕ ਤੌਰ 'ਤੇ ਇੱਕ ਨਹੀਂ ਦੋ ਵਾਰੀ ਆਵਾਜ਼ ਮਾਰ ਲੈਂਦੇ, ਦੋ ਨਹੀਂ ਤਿੰਨ ਵਾਰੀ ਮਾਰ ਲੈਂਦੇ, ਤਿੰਨ ਨਹੀਂ ਚਾਰ ਵਾਰੀ ਮਾਰ ਲੈਂਦੇ। ਉਹ ਹਜੇ ਨਹੀਂ ਆਇਆ ਜੀ, ਕਹਿੰਦੇ ਦੂਜੇ ਨੂੰ ਵਾਰੀ ਦੇ ਦਿਓ, ਉਹਨੂੰ ਦੁਬਾਰਾ ਫਿਰ ਸੱਦ ਲਾਂਗੇ। ਪਰ ਅਕਾਲ ਪੁਰਖ ਪਰਮੇਸ਼ਵਰ ਦੇ ਬਣਾਏ ਹੋਏ ਸਾਰੇ ਖੇਡ ਵਿੱਚ ਜਦੋਂ ਆਵਾਜ਼ ਵੱਜਣੀ ਇੱਕੋ ਵਾਰੀ ਵੱਜਣੀ, ਇਹ ਨਹੀਂ ਕਿਸੇ ਨੂੰ ਦੂਜੀ ਵਾਰੀ ਆਵਾਜ਼ ਵੱਜੇਗੀ। ਜਿਹਨੂੰ ਆਵਾਜ਼ ਵੱਜੀ ਉਹਨੇ ਉਸੇ ਵੇਲੇ ਉੱਥੇ ਤੁਰ ਪੈਣਾ। ਉਹ ਇਹ ਨਹੀਂ ਕਹਿ ਸਕਦਾ ਜੀ ਮੈਂ 10 ਮਿੰਟ ਰੁਕ ਕੇ ਆਊਂ, ਮੇਰੇ ਤੋਂ ਪਹਿਲਾਂ ਕਿਸੇ ਦੂਜੇ ਨੂੰ ਲਾ ਦਿਓ, ਨਹੀਂ। ਉੱਥੇ ਤਾਂ ਇਹ ਹੈ ਜਿਹਨੂੰ ਆਵਾਜ਼ ਵੱਜ ਗਈ ਬਸ ਇੰਨਾ ਜੀ, ਉਹ ਪਹਿਲਾਂ ਸੁਚੇਤ ਕਰੀ ਜਾਂਦੀ ਹੈ। ਜਿਵੇਂ ਕਈ ਤਿੰਨ ਚਾਰ ਨਾਂ ਇਕੱਠੇ ਬੋਲ ਦਿੱਤੇ ਜਾਂਦੇ ਨਾ ਜੀ, ਪਹਿਲਾਂ ਇਹਨਾਂ ਦਾ ਸਮਾਂ, ਮੁੜ ਕੇ ਦੂਜੇ ਦਾ ਜੀ, ਫਿਰ ਇਹਨਾਂ ਦਾ ਸਮਾਂ, ਫਿਰ ਇਹਨਾਂ ਦਾ, ਉਹ ਕਈ ਨਾਮ ਬੋਲਤੇ। ਇਸੇ ਤਰ੍ਹਾਂ ਮੌਤ ਰੂਪੀ ਸਕੱਤਰ ਨੇ ਸਾਨੂੰ ਦੱਸੀ ਗਈ, ਮੌਤ ਰੂਪੀ ਸਕੱਤਰ ਦੱਸੀ ਗਈ, ਵੇਖ ਭਾਈ ਤੇਰੇ ਧੌਲੇ ਆਉਣ ਲੱਗ ਪਏ, ਤੇਰੀ ਵਾਰੀ ਨੇੜੇ ਹੀ ਹੈ। ਵੇਖ ਭਾਈ ਤੇਰੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਗਈ, ਤੇਰੀ ਵਾਰੀ ਨੇੜੇ ਹੀ ਹੈ। ਵੇਖ ਭਾਈ ਹੁਣ ਤੇਰੇ ਗੋਡੇ ਰਹਿ ਗਏ, ਤੇਰੀ ਵਾਰੀ ਨੇੜੇ ਹੀ ਹੈ। ਵੇਖ ਭਾਈ ਹੁਣ ਤੇਰਾ ਸਰੀਰ ਕੰਬਣ ਲੱਗ ਗਿਆ, ਤੇਰੀ ਵਾਰੀ ਨੇੜੇ ਹੈ। ਉਹ ਪਹਿਲਾਂ ਸੁਚੇਤ ਕਰਦੀ ਰਹੀ ਵੀ ਤੂੰ ਸੁਚੇਤ ਹੋ ਕੇ ਰਹਿ, ਫਿਰ ਉਹਨੇ ਇੱਕੋ ਵਾਰੀ ਆਵਾਜ਼ ਮਾਰੀ। ਜਦੋਂ ਆਵਾਜ਼ ਮਾਰੀ ਤੇ ਫਿਰ ਤੁਰਨਾ ਪੈ ਗਿਆ, ਫਿਰ ਤੁਰਨਾ ਪੈ ਗਿਆ। ਜਿਨ੍ਹਾਂ ਨੂੰ ਮਾਲਕ ਪਾਤਸ਼ਾਹ ਕਹਿੰਦੇ ਸੱਦੜੇ ਆਏ ਤਿੰਨਾਂ ਜਾਨੀਆਂ, ਜਿਨ੍ਹਾਂ ਨੂੰ ਸੱਦੇ ਆ ਗਏ ਉਹਨਾਂ ਨੂੰ ਜਾਣਾ ਪਿਆ। ਹੁਕਮ ਸੱਚੇ ਕਰਤਾਰੋ, ਫਿਰ ਹੁਕਮ ਵੀ ਕਰਤਾਰ ਦਾ ਹੈ, ਕਰਤਾਰ ਦੇ ਹੁਕਮ ਨੂੰ ਟਾਲੇ ਕਿਹੜਾ? ਉਸ ਕਰਤੇ ਦਾ ਹੁਕਮ, ਜਿਵੇਂ ਜਿਵੇਂ ਸੱਦਾ ਆਉਂਦਾ ਗਿਆ ਤਿਵੇਂ ਤਿਵੇਂ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਫਿਰ ਜਿਹਨੂੰ ਸੱਦਾ ਆ ਗਿਆ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ, ਬਸ ਗੱਲ ਸੱਦੜੇ ਦੀ ਹੈ। ਜਿਹਨੂੰ ਸੱਦਾ ਆ ਗਿਆ ਫਿਰ ਉਹਨੂੰ ਚੁੱਕ ਕੇ ਲਿਜਾਣ ਵਾਲੇ ਵੀ ਆਪਣੇ ਹੀ ਹੁੰਦੇ ਨੇ। ਚੱਲ ਭਾਈ ਤੈਨੂੰ ਆਵਾਜ਼ ਵੱਜ ਗਈ ਹੈ, ਸਾਡੀ ਵਾਰੀ ਅਜੇ ਆਈ ਨਹੀਂ, ਜਿੱਦਣ ਸਾਡੀ ਆਏਗੀ ਉਦਣ ਅਸੀਂ ਵੀ ਤੇਰੇ ਮਗਰ ਹੀ ਤੁਰੇ ਆਉਣਾ। ਜਿਵੇਂ ਆਪਾਂ ਪਹਿਲਾਂ ਪੜ੍ਹਦੇ ਆਏ ਨਾ ਬਚਨ, ਅਸਾਂ ਪੇ ਉੱਥੇ ਜਾਣਾ, ਉਹ ਮਾਰਗ ਹੈ। ਕਿਸੇ ਨੂੰ ਅੱਜ ਅਸੀਂ ਛੱਡਣ ਜਾ ਰਹੇ ਹਾਂ ਅਤੇ ਕੱਲ੍ਹ ਨੂੰ ਬਾਕੀ ਇਕੱਠੇ ਹੋ ਕੇ ਸਾਨੂੰ ਛੱਡਣ ਤੁਰੇ ਜਾਣਗੇ। ਬਸ ਇਹ ਸਿਲਸਿਲਾ ਇੱਦਾਂ ਚੱਲੀ ਜਾਣਾ। ਫਿਰ ਸਤਿਗੁਰੂ ਕਹਿੰਦੇ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ। ਉਹ ਅਕਾਲ ਪੁਰਖ ਇਸਤਰੀਆਂ ਅਤੇ ਹੈ ਨਾ, ਨਾਰੀ ਅਤੇ ਪੁਰਸ਼ ਦਾ ਜੋ ਵਿਛੋੜਾ ਹੈ, ਉਸ ਵਿਛੋੜੇ ਨੂੰ ਖਤਮ ਕਰਕੇ ਉਹ ਮੇਲਣ ਹਾਰ ਵੀ ਆਪ ਹੀ ਹੈ। ਬਸ ਆਪਾਂ ਇਹ ਅਰਦਾਸ ਕਰੀਏ ਕਿ ਅਸੀਂ ਨਾਰੀ ਰੂਪ ਦੇ ਵਿੱਚ ਉਸ ਅਕਾਲ ਪੁਰਖ ਪਰਮੇਸ਼ਵਰ ਰੂਪੀ ਪਤੀ ਨਾਲ ਸਾਡਾ ਮੇਲ

ਫਿਰ ਸਾਹਿਬ ਕਹਿੰਦੇ ਭਾਈ ਉਸ ਕਰਤੇ ਨੇ ਨਾ ਜਿਹੜੀ ਖੇਡ ਰਚੀ ਹੈ ਇਹਦੇ ਵਿੱਚ ਉਹ ਇਹ ਨਹੀਂ ਵੇਖਦਾ ਵੀ ਤੇਰਾ ਰੂਪ ਕਿੰਨਾ ਕੁ ਸੋਹਣਾ ਹੈ। ਅਸੀਂ ਇਸਤਰੀਆਂ ਹਾਂ ਸਾਰੇ, ਅਕਾਲ ਪੁਰਖ ਪਤੀ ਹੈ। ਇਸ ਕਰਕੇ ਬਾਪੂ ਜੀ ਨੇ ਕਿਹਾ ਨਾ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਅਸੀਸਾਂ ਦੇ ਉਹ ਵੀ ਸਾਹਿਬ ਨਾਲ ਮੇਲ ਹੋ ਜਾਏ। ਅਸੀਸਾਂ ਇਹ ਦੇਣੀਆਂ ਨਾ, ਇਹ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ ਸੋਹਿਲਾ ਸਾਹਿਬ ਦੀ ਬਾਣੀ ਦਾ, ਜੈ ਕਰ ਕੀਰਤ ਆਖੀਐ ਕਰਤੇ ਕਾਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਹੁਣ ਉਹ ਜਿਹੜਾ ਸੋਹਿਲਾ ਖੁਸ਼ੀ ਦੇ ਗੀਤ ਨਾ ਜੀ, ਇਹ ਸਾਰਾ ਗੁਰੂ ਸਾਹਿਬ ਨੇ ਜਿਹੜਾ ਪਹਿਲਾ ਸ਼ਬਦ ਨਾ ਵਿਆਹ ਦੇ ਅਲੰਕਾਰ ਨੂੰ ਲੈ ਕੇ ਮਾਲਕ ਨੇ ਵਰਤਿਆ। ਫਿਰ ਕਹਿੰਦੇ ਘਰ ਘਰ ਦੇ ਵਿੱਚ ਉਹ ਚਿੱਠੀ ਪਾਉਂਦਾ ਪਾਹੁਚਾ, ਘਰ ਘਰ ਇਹੋ ਪਾਹੁਚਾ ਚਿੱਠੀ, ਸਦੜੇ ਨਿਤ ਪਵਨ ਰੋਜ਼ ਸਦ ਰਿਹਾ ਉਹ, ਸਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵੰਨ, ਉਹ ਦਿਨ ਤੇਰਾ ਵੀ ਆ ਰਿਹਾ। ਇਸ ਕਰਕੇ ਭਾਈ ਤੂੰ ਉਹ ਸੱਦਣ ਵਾਲੇ ਨੂੰ ਚੇਤੇ ਰੱਖਿਆ ਕਰ, ਤੇਰਾ ਵੀ ਸਾਹਾ ਬੰਨਿਆ ਹੋਇਆ, ਤੇਰਾ ਵੀ ਦਿਨ ਪੱਕਾ ਹੋਇਆ, ਚਿੱਠੀ ਤੇਰੇ ਘਰ ਵਿੱਚ ਵੀ ਆਈ ਹੋਈ ਹੈ, ਤੇ ਤੂੰ ਸੁਚੇਤ ਰਹਿ। ਮਲਕ ਪਾਤਸ਼ਾਹ ਜੀ ਕਹਿੰਦੇ ਰੂਪ ਨਾ ਜਾਣੈ ਸੋਹਣੀ ਹੈ, ਉਹਨੇ ਰੂਪ ਨਹੀਂ ਵੇਖਣਾ, ਉੱਥੇ ਤੇ ਹੁਕਮ ਬੱਧੀ ਸਿਰ ਕਰੋ, ਜਿਹੜੀ ਮੌਤ ਲੈਣ ਆਈ ਉਹਨੇ ਤੇ ਕਹਿਣਾ ਭਾਈ ਮੈਂ ਹੁਕਮ ਦੀ ਬੱਝੀ ਹਾਂ। ਜਿਵੇਂ ਆਪਾਂ ਮਾਰੂ ਸੋਹਲਿਆਂ ਚ ਬਚਨ ਪੜ੍ਹਦੇ ਨਾ, ਧੰਨ ਕਹੈ ਤੂੰ ਵਸ ਮੈਂ ਨਾਲੇ, ਬਚਨ ਦੇ ਛੋੜ ਨਾ ਜਾਸਾ ਖੇ। ਉਹ ਅੰਦਰ ਬੈਠੇ ਜੀਵ ਨੂੰ ਅਕਾਲ ਪੁਰਖ ਦੇ ਰੂਪ ਨੂੰ ਆਕਾਇਆ ਰੂਪੀ ਧੰਨ ਕਹਿ ਰਹੀ ਹੈ, ਉਹ ਤੂੰ ਮੇਰੇ ਨਾਲ ਵਚਨ ਕਰ, ਮੈਨੂੰ ਛੱਡ ਕੇ ਨਹੀਂ ਜਾਏਗਾ। ਅੱਗੋਂ ਜਵਾਬ ਕੀ ਮਿਲਿਆ, ਪਿਰ ਕਹਿਆ ਹਾਂ ਹੁਕਮੀ ਬੰਦਾ, ਜਾਂ ਛੱਡੇ ਤਾਂ ਜਾਂ ਸੱਦੇ ਤਾਂ ਊਠ ਸਿਧਾ ਸਾਹੇ। ਉਹ ਮੈਂ ਤੇ ਹੁਕਮ ਦਾ ਬੱਝਾਂ, ਜਿੱਦਣ ਉਹਨੇ ਮੈਨੂੰ ਸੱਦ ਲਿਆ ਮੈਂ ਤੇ ਜਾਣਾ ਹੀ ਹੈ, ਮੈਂ ਤੇਰੇ ਨਾਲ ਵਚਨ ਨਹੀਂ ਕਰ ਸਕਦਾ ਵੀ ਮੈਂ ਤੇਰੇ ਨਾਲ ਹੀ ਰਹੂੰ, ਇਹ ਵਾਅਦਾ ਨਹੀਂ ਹੈ। ਹਾਂ ਜਿੰਨਾ ਚਿਰ ਉਹਦਾ ਸੱਦਾ ਨਾ ਆਵੇ ਉਹਨਾਂ ਚਿਰ ਮੈਂ ਤੇਰੇ ਨਾਲ ਹਾਂ, ਪਰ ਜਿੱਦਣ ਉਹਦਾ ਸੱਦਾ ਆ ਗਿਆ ਉੱਦਣ ਮੈਂ ਤੈਨੂੰ ਛੱਡ ਕੇ ਤੁਰ ਜਾਣਾ, ਉੱਦਣ ਮੈਂ ਰਹਿਣਾ ਨਹੀਂ। ਰੂਪ ਨਾ ਜਾਣੈ ਸੋਹਣੀ ਹੈ, ਹੁਕਮ ਬੱਧੀ ਸਿਰ ਕਰੋ। ਫਿਰ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ, ਉਹ ਸਾਡੇ ਆ ਸੰਸਾਰਿਕ ਪ੍ਰੇਮ ਸਾਡੇ ਆ ਸੰਸਾਰਿਕ ਮੋਹ ਨਹੀਂ ਵੇਖਦਾ, ਉਹ ਤੇ ਇਹ ਵੇਖਦਾ ਕਿਹਦੀ ਵਾਰੀ ਆ ਗਈ। ਫਿਰ ਨਾ ਉਹ ਬਾਲਕ ਵੇਖੇ ਤੇ ਨਾ ਬਿਰਧ ਵੇਖੇ, ਨਾ ਉਹ ਜ਼ਰੂਰਤਮੰਦ ਵੇਖੇ ਤੇ ਨਾ ਉਹ ਬੇਲੋੜਾ ਵੇਖੇ, ਉਹ ਤੇ ਇਹ ਹੈ ਜਿਹਨੂੰ ਸੱਦਾ ਆਇਆ ਉਹਨੇ ਜਾਣਾ, ਨਾ ਬਿਰਧ ਤੇ ਨਾ ਬਾਲਕ ਤੋੜਨ ਹੇਤ ਪਿਆਰੋ। ਮਾਲਕ ਕਹਿੰਦੇ ਉਹ ਕਰਤਾ ਤੇ ਐਸਾ ਹੈ, ਉਹਦਾ ਬਣਾਇਆ ਨਿਯਮ ਐਸਾ, ਉਹ ਨਹੀਂ ਵੇਖਦਾ ਇਹਦੇ ਨਾਲ ਮੋਹ ਬੜਿਆ ਆਉਂਦਾ, ਇਹਨੂੰ ਛੱਡੋ। ਕਹਿੰਦੇ ਉਹ ਤੇ ਮੋਹ ਤੋੜਨ ਲੱਗਿਆ ਮਿੰਟ ਲਾਉਂਦਾ, ਜਿਵੇਂ ਬਾਲਕ ਬਰੈ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਉਹ ਬਾਲਕ ਤੇ ਬਾਲਕ ਦੀ ਲੀਲਾ ਕਰਦਾ ਮਰ ਗਿਆ, ਪਰ ਉਹਦੇ ਨਾਲ ਮੋਹ ਪਾਉਣ ਵਾਲੇ ਕਹਿੰਦੇ ਰਹੇ ਬਾਲਕ ਬੜਾ ਚੰਗਾ ਸੀ ਬੜਾ ਰੰਗੀਲਾ ਸੀ, ਪਰ ਕਰਤੇ ਨੇ ਨਹੀਂ ਵੇਖਿਆ, ਉਹਨੇ ਤੇ ਜਿਹਨੂੰ ਸੱਦਣਾ ਉਹਨੇ ਸੱਦ ਹੀ ਲੈਣਾ ਹੈ। ਇਸ ਤਰ੍ਹਾਂ ਜੀ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰੇ ਹੋਏ ਜਿਹੜੇ ਪਾਵਨ ਬੋਲ, ਉਹਨਾਂ ਦੋ ਪਦਿਆਂ ਰਾਹੀਂ ਮਾਲਕ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਅਟਲ ਸੱਚਾਈ। ਪਹਿਲਾਂ ਦੱਸਦੇ ਭਾਈ ਮੌਤ ਅਖੀਰ ਹੈ, ਕਿਉਂ ਨਾ ਇਹ ਅਖੀਰ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਉਸ ਸੱਦਣ ਵਾਲੇ ਦਾਤੇ ਨੂੰ ਸਿਰਜਣ ਵਾਲੇ ਦਾਤੇ ਨੂੰ ਅਸੀਂ ਚੇਤਾ ਕਰ ਲਈਏ, ਉਹਦੇ ਨਾਲ ਸਾਡੀ ਪ੍ਰੀਤ ਉਹਦੇ ਨਾਲ ਸਾਡਾ ਪ੍ਰੇਮ ਬਣ ਆਵੇ, ਤਾਂ ਜੋ ਸਾਡਾ ਮਰਨ ਸਵਰ ਜਾਏ, ਸਾਡੀ ਮੌਤ ਸਵਰ ਜਾਏ, ਸਾਡਾ ਲੋਕ ਸਵਰ ਜਾਏ ਅਤੇ ਅਸੀਂ ਪਰਲੋਕ ਵੀ ਸਫਲਾ ਕਰ ਲਈਏ। ਬਸ ਮਾਲਕ ਅੱਗੇ ਆਪ ਹੱਥ ਜੋੜ ਕੇ ਆਪਣੇ ਲਈ ਇਹ ਅਰਜ਼ੋਈਆਂ ਜ਼ਰੂਰ ਕਰਿਆ ਕਰੋ। ਵਿਸ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਜੁਬ ਦੋਤਾਂ ਗਾਵੋਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸੁਧਾਰੋ, ਅਰਨਾਲੇ ਰਣਾਲੋ, ਤੂੰ ਮਨ ਮੇਰੇ ਦੂ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸੁਧਾਰੋ, ਅਰਨਾਲੇ ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਸ਼ੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਮਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸਪਾ ਗਿਆ, ਘਰ ਸਪਾ ਗਿਆ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਜ ਦੂਤ ਦਵਾਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਤ ਜਿਨ ਕੋ ਸੇਨਾ, ਮਰ ਕੇ ਲਾਗੇ ਕਹਿ ਨਾਨਕ ਤੈ ਸੁਖੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸੁਗਲ ਵਿਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਦ ਤੂਰੇ, ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ

ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦੁਰ ਸਿਮਰਿਆ ਕਰ ਨਾਉਨ ਦਿਆ ਵੈ ਤਾਏ ਸਭ ਥਾਈ ਵੇ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਨਾਰ ਦਾ

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਵਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜੇਤਾ ਸਮੁੰਦ ਸਾਗਰ ਨਿਰ ਭਰੇ ਆ

ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੋਲੇ, ਸਵਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ,

ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ

ਮਨਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ।

ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨਹਿ ਫਲ, ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਿਨਾ ਕਉ ਮਿਲਿਆ, ਜਿਨ ਕਉ ਧੁਰ ਲਿਖ ਪਾਇਆ। ਮਹੱਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗਣਾ ਜਾਣੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਵਾਹਿਗੁਰੂ ਵਾਹਿ

ਕਰਤਬਾ ਰੰਗ ਪਰੰਗ ਅਨੇਕ ਨ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਾਸ ਤੁਦ ਆਕੈ ਬਿਨਵਤਾ।

Ouais, effectivement. Ouais, effectivement.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸਵਾਗਿਆਕਾਰੀ, ਤੁਮਰੀ ਗਾਤ ਮੇਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਨਿੱਠੈ ਸ਼ਬਦ ਬੁਝਾਏ, ਤੇਗ ਬਹਾਦੁਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਵਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛੇ ਹਰਿਆਏਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਸਤਿਗੁਰੂ ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅੱਖਰ ਵਾਧਾ ਘਾਟਾ ਭੁਰ ਚੁੱਕ ਮਾਫ਼ ਕਰਨੀ, ਗਾਂ ਤੋਂ ਸਮੱਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ, ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ

ਪੱਲੇ ਸਭ ਕਿਛ ਪਾਏ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਕੁੰਮ ਆਪ ਨੜੈ ਕਰ ਜਾਈਏ ਪੈਰ ਤਿਨਾ ਦੇ ਚੁੰਮ ਜੇਤਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਖੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਘਰ ਪਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ।

0: Damn.
1: Thank you.

गुर समरथ दे।

राजन के राजमा साधु का जमा जो

ਸਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਗੁਰੂ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਿਆ ਕ੍ਰਿਤ ਘਨਾ ਪੂਰਨ ਦ੍ਰਿਸ਼ ਤੇਰੀ ਰਾਮ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਇਹੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰ ਨ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਤਾਣ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਆਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਦੱਸ ਤੇਰੇ ਕੀ ਬੇਨਤੀ ਰਿੱਧ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬਰਮ ਦੁਖਨ ਕੋ ਨਾਸ ਸੁਖ ਟਲ ਗੁਰਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨਾ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨੋ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਤੰਦਾ ਕਰਤਿਆਂ ਨਹਿ ਪਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ
नानक नाम तिन्ना को मिलिया, जिनको तुर लिख पाया महला तीजा। कर ही मैं अमृत अरभुर है, मन मुख साध न पाया, जो का सतूरी मृग न जाने, ब्रह्मदा परम पुलाया। अमृत तज बिख संघर, करते आप खोआया। गुरमुख बिरले सोजी पाई, तिना अंदर ब्रह्म दिखाया। तन मन शीतल होया, रसना हर साध आया। शब्दे ही ना उपजे, शब्दे मेरा मिलाया। बिन शब्दे सब जग बौरन्ना, बिरथा जन्म गवाया। अमृत एको शब्द है, नानक गुरमुख पाया। पौड़ी सो हर पुरख अगम है, को कित बिद पाइया। तिस रूप नरेक अदृष्ट, कहो जन क्यों त्याई। ड्रंका नरंजन हर अगम, क्या कह गुण गाइय। जिसे आप जाए आप, सो हर मार्ग पाइए। गुरपुरे वे खल्लिया, गुर सेवा पाइए। ड्रंका नरंजन हर अगम, क्या कह गुण गाइए। जिसे आप बुझाए आप, सो हर मार्ग पाइए। गुरपुरे वेखल्या, गुर सेवा पाइए। वाहे गुरु जी का खालसा, वाहे गुरु जी की फतेह।

ਇਤਨੀ ਸੇਵਾ ਪ੍ਰਵਾਨ ਕਰਨੀ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸਾਰੇ ਹੀ ਪ੍ਰਬੰਧਕ ਵੀਰ ਆਪ ਸਾਰੀਆਂ ਹੀ ਸੰਗਤਾਂ ਦਾ, ਜਿਨ੍ਹਾਂ ਦੇ ਉਪਰਾਲੇ ਸਦਕਾ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ, ਆਪਾਂ ਰਲ ਮਿਲ ਕੇ ਯਤਨ ਕੀਤਾ ਹੈ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਇਸ ਮਨ ਨੂੰ ਜੋੜਨ ਦਾ। ਸਤਿਗੁਰੂ ਸਾਰਿਆਂ ਦੀ ਹਾਜ਼ਰੀ ਤਨ ਮਨ ਧੰਨ ਕਰਕੇ ਦਰ 'ਤੇ ਪ੍ਰਵਾਨ ਕਰਨ। ਆਓ ਹੁਣ ਬਹੁਤ ਹੀ ਪਿਆਰੇ ਗੁਣੀ ਜਨ ਉਹਨਾਂ ਪਾਸੋਂ ਆਪਾਂ ਗੁਰ ਇਤਿਹਾਸ ਗੁਰ ਵਿਚਾਰ ਕਥਾ ਸਰਵਣ ਕਰਨੀ ਹੈ। ਦਾਸਰਿਆਂ ਨੂੰ ਬਖਸ਼ੋ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ

ਤਿਆਰੀ ਕਰਵਾ ਰਿਹਾ ਹੈ ਕਿ ਤਿਆਰ ਹੋ ਜਾਓ, ਸੁਚੇਤ ਹੋਵੋ, ਸਾਵਧਾਨ ਹੋਵੋ, ਆਪੋ ਆਪਣੀ ਮਿਆਨਾਂ ਦੇ ਵਿੱਚੋਂ ਦੀ ਕਿਰਪਾਨਾਂ ਕੱਢ ਲਓ ਔਰ ਇਸ ਮੈਦਾਨ ਦੇ ਵਿੱਚ ਜੂਝ ਜਾਓ ਔਰ ਜਾ ਕੇ ਗੁਰੂ ਕੇ ਖਾਲਸੇ ਦੇ ਉੱਤੇ

0: ਸਰਹੰਦ ਵਜ਼ੀਰ ਖਾਂ ਕਹਿੰਦਾ, ਕਹਿਣ ਲੱਗੇ ਵੀ ਜਦੋਂ ਤੁਸੀਂ ਗੁਰੂ ਕੇ ਸਿੰਘਾਂ ਨੂੰ ਅੱਗੇ ਵੱਧ ਕੇ ਮਾਰ ਗਿਰਾਓਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਕੀ ਕਰ ਲੈਣਗੇ, ਇਸ ਲਈ ਉਹਨਾਂ ਦੀ ਹਾਰ ਜਿਹੜੀ ਹੈ ਉਹ ਹੋ ਜਾਵੇਗੀ।
1: ਸੁਣੈ ਵਜ਼ੀਰ ਖਾਨ ਤੇ ਸੋ ਇੱਕ ਦਾਨ ਹੋਏ ਕੈ।
0: ਇੱਕ ਵਾਰ ਤਾਂ ਫਿਰ ਇਹਨਾਂ ਵਿੱਚ ਜੋਸ਼ ਭਰ ਆਇਆ ਸੂਬਾ ਸਰਹੰਦ ਵਜ਼ੀਰ ਖਾਂ ਨੇ ਜਦੋਂ ਇਹਨਾਂ ਨੂੰ ਇਹ ਗੱਲਾਂ ਆਖੀਆਂ। ਇੱਕ ਵਾਰ ਤਾਂ ਫਿਰ ਇਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਔਰ ਜੋਸ਼ ਦੇ ਵਿੱਚ ਆਏ ਹੋਏ ਅੱਗੇ ਨੂੰ ਵੱਧਦੇ ਹਨ।
1: ਅਗਾਏ ਪਾਏ ਰੂਪ ਤੇ ਸੁਖੋ ਪਦਰਾਸ ਖੋਏ ਕੈ।
0: ਪੂਰਾ ਇਹਨਾਂ ਦੇ ਵਿੱਚ ਜੋਸ਼ ਭਰ ਦਿੱਤਾ ਸੂਬਾ ਸਰਹੰਦ ਨੇ ਅਤੇ ਜੋਸ਼ ਭਰਦਿਆਂ ਕ੍ਰੋਧ ਆ ਗਿਆ। ਕ੍ਰੋਧ ਦੇ ਵਿੱਚ ਇਹ ਸਾਰੇ ਸਿਪਾਹੀ ਜਿਹੜੇ ਨੇ ਇਕੱਤਰ ਹੋ ਕੇ ਇਕੱਠੇ ਹੋ ਕੇ ਇੱਕੋ ਵਾਰ ਧਾਵਾ ਗੁਰੂ ਮਹਾਰਾਜ ਦੇ ਜਿਹੜੇ ਸਿੰਘ ਗੁਰੂ ਕੇ ਖਾਲਸੇ ਦੇ ਉੱਪਰ ਇਹ ਧਾਵਾ ਬੋਲ

0: ਇਹਨਾਂ ਦੇ ਨਿਸ਼ਾਨ ਪਕੜੇ ਹੋਏ ਆ, ਉਹਨੂੰ ਹੁਣ ਉੱਚਾ ਲਹਿਰਾਉਂਦੇ ਆਉਂਦੇ ਆ ਅਤੇ ਉੱਚੀ ਉੱਚੀ ਆਵਾਜ਼ਾਂ ਦੇ ਰਹੇ ਨੇ ਕਿ ਮਾਰ ਦਿਓ ਮਾਰ ਦਿਓ। ਕੋਈ ਵੀ ਜਿਹੜਾ ਉਹ ਬਚਣਾ ਨਹੀਂ ਚਾਹੀਦਾ। ਜਿਹੜੇ ਸੂਬਾ ਸਰਹੰਦ ਇਸ ਵਜੀਦੇ ਵੱਲੋਂ ਭੇਜੇ ਹੋਏ ਸਿਪਾਹੀ ਨੇ ਉਹ ਕ੍ਰੋਧ ਵਿੱਚ ਆ ਕੇ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਝੰਡੇ ਪਕੜੇ ਆ ਉਹ ਵੀ ਲਹਿਰਾਉਂਦੇ ਆਉਂਦੇ ਆ ਔਰ ਉੱਚੀ ਉੱਚੀ ਆਵਾਜ਼ਾਂ ਦੇ ਰਹੇ ਨੇ ਕਿ ਮਾਰ ਦਿਓ ਮਾਰ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸਿੰਘ ਨੇ ਇਹ ਬਚਣੇ ਨਹੀਂ ਚਾਹੀਦੇ ਹਨ।
1: ਛੋਟੇ ਤੋਂ ਭੰਗ ਇੱਕ ਸੰਗ ਚਾਰੇ ਔਰ ਓਰੜੇ।
0: ਇੱਕ ਵਾਰ ਇਹਨਾਂ ਨੇ ਇਕੱਠੇ ਹੋ ਕੇ ਇੱਕੋ ਵਾਰੀ ਧਾਵਾ ਜਿਹੜਾ ਉਹ ਬੋਲਿਆ ਔਰ ਜਿਹੜੇ ਇਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਪਕੜੀਆਂ ਨੇ ਉਹਨਾਂ ਵਿੱਚੋਂ ਇੱਕੋ ਵਾਰ

ਹੱਥਿਆਂ ਦੇ ਵਿੱਚ ਤੀਰ ਭਰੇ ਹੋਏ ਆ। ਹੁਣ ਇੰਨੀ ਤਿਆਰੀ ਕਰਕੇ ਆਏ ਨੇ ਕਿ ਬਿਨਾਂ ਰੁਕਿਆਂ ਤੀਰ ਵੀ ਚਲਾ ਰਹੇ ਨੇ ਔਰ ਬੰਦੂਕ ਵੀ।

0: ਕਿ ਆ ਰਹੇ ਨੇ ਔਰ ਕੁਝ ਘੋੜਿਆਂ ਤੇ ਸਵਾਰ ਹੋ ਕਰਕੇ ਆ ਰਹੇ ਹਨ।
1: ਸਕੇਲ ਸੇਲ ਠੇਲ ਤੇ ਸਕੇਲ ਗੇਲ ਪੇਲ ਤੇ।
0: ਹੁਣ ਜਿਹੜੇ ਪੈਦਲ ਚੱਲ ਕੇ ਆ ਰਹੇ ਨੇ ਉਹ ਤੇਜ਼ੀ ਦੇ ਨਾਲ ਦੌੜੇ ਆਉਂਦੇ ਆ ਤੇ ਆ ਕੇ ਸਾਹਮਣੇ ਗੁਰੂ ਕਾ ਖਾਲਸਾ ਖਲੋਤਾ ਹੈ, ਗੁਰੂ ਕੇ ਸਿੰਘ ਖਲੋਤੇ ਨੇ, ਬਹਾਦਰ ਯੋਧੇ, ਉਹਨਾਂ ਦੇ ਨਾਲ ਆ ਕੇ ਇਹ ਭਿੜ ਜਾਂਦੇ ਆ, ਜ਼ੋਰ ਦੀ ਆ ਕੇ ਧਕੇਲ ਧੱਕਾ ਜਿਹੜਾ ਉਹ ਦਿੰਦੇ ਆ।

ਵਜੀਦੇ ਨੇ ਸੂਬਾ ਸਰਹੰਦ ਵਜ਼ੀਰ ਖਾਂ ਨੇ ਇਹਨਾਂ ਅੰਦਰ ਜੋਸ਼ ਭਰਦਿਆਂ ਕ੍ਰੋਧ ਵਿੱਚ ਆਏ ਨੇ ਅਤੇ ਇੱਕ ਵਾਰ ਤਾਂ ਐਸਾ ਇਹਨਾਂ ਨੇ ਕਹਿੰਦੇ ਹੱਲਾ ਬੋਲਿਆ ਪਰਿਓ ਜੋਸ਼ ਜੋਰ ਖਾਲਸੇ, ਕਹਿੰਦੇ ਗੁਰੂ ਕੇ ਖਾਲਸੇ ਉੱਤੇ ਇਹਨਾਂ ਦਾ ਇੱਕ ਵਾਰ ਤਾਂ ਜ਼ੋਰ ਜਿਹੜਾ ਸੀ ਉਹ ਪੈ ਗਿਆ। ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਵੇਖ ਰਹੇ ਸੀ ਕਿ ਕਿਵੇਂ ਇਹ ਇਕੱਠੇ ਹੋ ਕੇ ਆਏ ਨੇ ਅਤੇ ਆ ਕੇ ਕਿਵੇਂ ਗੁਰੂ ਕੇ ਸਿੰਘਾਂ ਉੱਤੇ ਇਹਨਾਂ ਨੇ ਹੱਲਾ ਬੋਲ ਦਿੱਤਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖਿਆ ਫਿਰ ਗੁਰੂ ਸੰਭਾਲ ਬਾਨ ਕਹੋ, ਮਹਾਰਾਜ ਜੀ ਨੇ ਹੱਥ ਦੇ ਵਿੱਚ ਕਮਾਨ ਜਿਹੜੀ ਲੈ ਕੇ ਜਿਹੜਾ ਬਾਣ ਤੀਰ ਉਸ ਕਮਾਨ ਦੇ ਉੱਤੇ ਲਗਾਉਂਦਿਆਂ ਲਗਾ

ਵਿੱਚ ਇਕੱਠੇ ਹੋ ਕੇ ਇਹਨਾਂ ਨੇ ਹੱਲਾ ਬੋਲਿਆ ਅਤੇ ਇੱਧਰ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਜਿਹੜੇ ਸੀ ਉਹ ਕਹਿ ਲਓ ਕਿ ਥੋੜ੍ਹੀ ਗਿਣਤੀ ਵਿੱਚ ਸਨ। ਜਦੋਂ ਇਹਨਾਂ ਨੇ ਇੱਕੋ ਵਾਰੀ ਹੱਲਾ ਬੋਲਿਆ ਅਤੇ ਇਹਨਾਂ ਦਾ ਜ਼ੋਰ ਜਦੋਂ ਗੁਰੂ ਕੇ ਖਾਲਸੇ 'ਤੇ ਪੈਂਦਾ ਦੇਖਿਆ, ਮਹਾਰਾਜ ਜੀ ਨੇ ਫਿਰ ਚਲਾਏ ਦੀਨ ਸੈਂਕਰੇ ਕਰੇ ਸੋ ਬੀਰ ਹਾਨ ਕਹੋ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਬੜੇ ਵੱਡੇ ਯੋਧੇ ਹਾਂ, ਅਤੇ ਮਹਾਰਾਜ ਜੀ ਦੇ ਤੀਰ ਅੱਗੇ ਕੌਣ ਟਿਕ ਸਕਿਆ? ਮਹਾਰਾਜ ਜੀ ਦੇ ਤੀਰ ਅੱਗੇ ਨਾ ਕੋਈ ਟਿਕ ਸਕਿਆ ਅਤੇ ਨਾ ਕੋਈ ਟਿਕ ਸਕਦਾ। ਲਗਾਤਾਰ ਮਹਾਰਾਜ ਜੀ ਨੇ ਪੱਥੇ ਵਿੱਚੋਂ ਤੀਰ ਕੱਢਦਿਆਂ ਇਹਨਾਂ ਦੇ

ਤੀ ਨਾਲ ਜਦੋਂ ਅੱਗੇ ਵੱਧਦੇ ਆ, ਫਿਰ ਸਤਿਗੁਰੂ ਮਹਾਰਾਜ ਜੀ ਦਾ ਤੀਰ ਜਦੋਂ ਇਹਨਾਂ ਦੇ ਆ ਕੇ ਵੱਜਦਾ ਹੈ, ਉਸੇ ਵੇਲੇ ਫਿਰ ਇਹ ਘੋੜੇ ਤੋਂ ਜ਼ਮੀਨ 'ਤੇ ਆ ਕੇ ਡਿੱਗ

0: ਕਹਿੰਦੇ ਉਛਲ ਕੇ ਜਦੋਂ ਤੀਰ ਆ ਕੇ ਵੱਜਦਾ ਜ਼ੋਰ ਨਾਲ ਉਛਲ ਕੇ ਜ਼ਮੀਨ 'ਤੇ ਡਿੱਗਦੇ ਆ। ਕਹਿੰਦੇ ਕਿੰਨੇ ਜਿਹੜੇ ਐਸੇ ਆਪਣੇ ਆਪ ਨੂੰ ਜਿਹੜੇ ਸੂਰਵੀਰ ਯੋਧੇ ਕਹਾਉਂਦੇ ਸਨ, ਮਹਾਰਾਜ ਜੀ ਨੇ ਜਦੋਂ ਤੀਰ ਚਲਾਏ ਤਾਂ ਇਹ ਘੋੜਿਆਂ ਤੋਂ ਉਛਲ ਜ਼ਮੀਨ 'ਤੇ ਆ ਕੇ ਡਿੱਗਦੇ ਹੋਏ ਨਜ਼ਰ ਆਉਂਦੇ ਹਨ।
1: ਗੁਰੂ ਗੋਬਿੰਦ ਸਿੰਘ ਜੀ ਬੁਲੰਦ ਕੋ ਪਧਾਰਿਓ।
0: ਮਹਾਰਾਜ ਜੀ ਪੂਰੇ ਵੀਰ ਰਸ ਦੇ ਵਿੱਚ ਆਏ ਹੋਏ, ਇਹਨਾਂ ਨੂੰ ਤੀਰਾਂ ਦੇ ਨਾਲ ਸਤਿਗੁਰੂ ਜੀ ਵਿੰਨ ਰਹੇ ਹਨ।
1: ਪ੍ਰਹਾਰ ਬ੍ਰਿੰਦਬਨ ਕੋ ਸਮੂਹ ਵੀਰ ਮਾਰਿਓ।
0: ਔਰ ਗੁਰੂ ਮਹਾਰਾਜ ਜੀ ਜਿਹੜੇ ਨੇ ਉਹ ਐਸਾ ਤੀਰ ਚਲਾਉਂਦੇ ਆ ਵੀ ਮਹਾਰਾਜ ਦਾ ਇੱਕ ਤੀਰ ਵੀ ਖਾਲੀ ਨਹੀਂ ਜਾਂਦਾ, ਔਰ ਇੱਕ ਤੀਰ ਕਿੰਨਿਆਂ ਨੂੰ ਵਿੰਨ ਜਾਂਦਾ ਹੈ, ਕਿੰਨਿਆਂ ਦੇ ਪਾਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਤੀਰ ਚੱਲੇ ਵੀਰ ਰਸ ਵਿੱਚ ਨੇ ਮਹਾਰਾਜ, ਅਤੇ ਵੀਰ ਰਸ ਵਿੱਚ ਆਏ ਹੋਇਆਂ ਨੇ ਜਦੋਂ ਤੀਰ ਚਲਾਏ ਨੇ, ਸਮੂਹ ਵੀਰ ਮਾਰਿਓ। ਸਮੂਹ ਮਤਲਬ ਜਿੰਨੇ ਵੀ ਅੱਗੇ ਵੱਧ ਰਹੇ ਸੀ ਯੋਧੇ ਸਿਪਾਹੀ, ਉਹਨਾਂ ਸਾਰਿਆਂ

0: ਹੋਏ ਮੈਦਾਨ ਵਿੱਚ ਨਜ਼ਰ ਆਉਂਦੇ ਆ ਉਹਨਾਂ ਉੱਤੇ ਜਿਹੜੇ ਸਾਊਰ ਸੂਰਮੇ ਬੈਠੇ ਹੋਏ ਸੀ ਉਹ ਤਾਂ ਜ਼ਮੀਨਾਂ ਉੱਤੇ ਲਿਟਦੇ ਜ਼ਮੀਨ ਉੱਤੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ ਕਹਿੰਦੇ ਸੀ ਅਸੀਂ ਘੋੜ ਸਵਾਰੀ ਬਾ ਕਮਾਲ ਕਰ ਲੈਂਦੇ ਹਾਂ ਅਤੇ ਮਹਾਰਾਜ ਦੇ ਇੱਕੋ ਤੀਰ ਨੇ ਘੋੜੇ ਤੋਂ ਥੱਲੇ ਲਾ ਸੁੱਟਿਆ। ਕਹਿੰਦੇ ਕਿੰਨੇ ਐਸੇ ਘੋੜੇ ਨੇ ਜਿਹੜੇ ਸੂਰਮਿਆਂ ਤੋਂ ਬਿਨਾਂ ਖਾਲੀ ਹੋਈ ਇੱਧਰ ਉੱਧਰ ਮੈਦਾਨ ਵਿੱਚ ਦੌੜ ਰਹੇ ਨੇ ਔਰ ਉਹਨਾਂ ਤੇ ਜਿਹੜੇ ਸਵਾਰ ਸੀ ਉਹ ਜ਼ਮੀਨ ਤੇ ਪਏ ਹਨ।
1: ਮਿਸਾਲ ਸਰਣ ਚਾਲਿਓ ਵਯੋ ਪ੍ਰਵਾ ਭੂਮ ਪਰੇ
0: ਔਰ ਦੇਖਦਿਆਂ ਦੇਖਦਿਆਂ ਇੱਕ ਵਾਰ ਫਿਰ ਇਹ ਧਰਤੀ ਲਹੂ ਲੁਹਾਨ ਹੋਈ ਹੈ।

0: ਵਿੱਚੋਂ ਗੋਲੀਆਂ ਚਲਾ ਕੇ ਨਿਸ਼ਾਨੇ ਲਾਉਣ ਅਤੇ ਗੁਰੂ ਕੇ ਸਿੰਘਾਂ ਨੂੰ ਮਿਟਾਉਣ ਵਾਸਤੇ ਉਹੀ ਕਹਿੰਦੇ ਭਈ ਸੋ ਲੋਥ ਪੋਥਨਾ, ਬੰਦੂਕਾਂ ਉਹਨਾਂ ਦੇ ਕੋਲ ਪਈਆਂ ਹੋਈਆਂ ਔਰ ਉਹ ਜਿਹੜੇ ਸਿਪਾਹੀ ਨੇ ਉਹ ਸਰੀਰ ਇੱਕ ਦੂਜੇ ਉੱਤੇ ਡਿੱਗਦਿਆਂ ਡਿੱਗਦਿਆਂ ਢੇਰ ਜੇ ਉੱਥੇ ਲੱਗੇ ਨਜ਼ਰ ਆਉਂਦੇ ਹਨ।
1: ਸੋਹੇਲ ਜਲ ਖਾਲਸਾ ਨਾ ਇੱਕ ਪੈਰ ਭਾਜਿਆ,
0: ਪੂਰਾ ਜ਼ੋਰ ਲਾ ਕੇ ਇਹਨੇ ਗੁਰੂ ਦੇ ਗੁਰੂ ਮਹਾਰਾਜ ਦਾ ਜਿਹੜਾ ਖਾਲਸਾ ਅੱਗੇ ਗੁਰੂ ਕੇ ਸਿੰਘ ਡਟੇ ਨੇ, ਇਹਨਾਂ ਸਿਪਾਹੀਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਇਹਨਾਂ 'ਤੇ ਹੱਲਾ ਬੋਲਿਆ। ਅਤੇ ਕਵੀ ਜੀ ਕਹਿੰਦੇ ਨੇ ਉਹ ਜਿਹੜਾ ਇਹਨਾਂ ਨੇ ਹੱਲਾ ਬੋਲਿਆ ਸੀ ਨਾ, ਸੋ ਹੋਲ ਝਾਲ ਖਾਲਸਾ, ਝਾਲ ਮਤਲਬ ਝੱਲ ਲੈਣਾ, ਗੁਰੂ ਕੇ ਖਾਲਸੇ ਨੇ ਇਹਨਾਂ ਦੇ ਜ਼ੋਰ ਵਾਲਾ ਜਿਹੜਾ ਹੱਲਾ ਸੀ ਉਹ ਝੱਲ ਲਿਆ, ਐਸਾ ਝੱਲਿਆ ਕਿ ਨਾ ਏਕ ਪੈਰ ਭਾਜਿਆ, ਇੱਕ ਵੀ ਪੈਰ ਗੁਰੂ ਕੇ ਸਿੰਘਾਂ ਦਾ ਪਿਛਾਂਹ ਨੂੰ ਨਹੀਂ ਹੋਇਆ। ਇੰਨੀ ਜ਼ੋਰ ਦਾ ਆ ਕੇ ਹੱਲਾ ਬੋਲਿਆ ਹੋਵੇ ਅਤੇ ਪੈਰ ਤਾਂ ਉੱਥੇ ਥਿੜਕ ਜਾਂਦੇ ਆ ਅਤੇ ਪਿਛਾਂਹ ਨੂੰ ਕਦਮ ਹੋ ਜਾਂਦੇ ਆ, ਪਰ ਗੁਰੂ ਕੇ ਖਾਲਸੇ ਨੇ ਇਹਨਾਂ ਦੀ ਝੱਲ ਝੱਲ ਲਈ ਔਰ ਇੱਕ ਵੀ ਕਦਮ ਪਿਛਾਂਹ ਨੂੰ ਨਹੀਂ ਹੋਇਆ। ਜਿੱਥੇ ਗੁਰੂ ਕੇ ਸਿੰਘ ਖਲੋਤੇ ਨੇ ਉੱਥੇ ਹੀ ਉਹਨਾਂ ਦੇ ਪੈਰ ਜਿਹੜੇ ਆ ਉਹ ਟਿਕੇ ਹੋਏ ਆ, ਇੱਕ ਵੀ

0: ਬੱਚੇ ਜਿਹੜੇ ਗੁਰੂ ਕੇ ਸਿੰਘਾਂ ਨੇ ਲਾਏ ਹੋਏ ਸਨ, ਜਦੋਂ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਧਾਵਾ ਬੋਲਿਆ, ਉਹ ਆਪਣੇ ਮੋਰਚਿਆਂ 'ਚੋਂ ਨਿਕਲ ਕੇ ਗੁਰੂ ਕੇ ਸਿੰਘ ਫਿਰ ਡਟ ਗਏ। ਇਹਨਾਂ ਦਾ ਫਿਰ ਸਾਹਮਣਾ ਕਰਦੇ ਹਨ,
1: ਹਾਰੀਏ ਪਰਮ ਦੁਹਾਰ ਨਾ ਰਹੇ ਗੁਮਾਨ ਮੈਂ।
0: ਇੱਕ ਵਾਰ ਫਿਰ ਇਹਨਾਂ ਦੀ ਹਾਰ ਹੁੰਦੀ ਦੇਖੀ ਤੇ ਜਿਹੜੇ ਗੁਮਾਨ ਮਾਣ ਨਾਲ ਭਰੇ ਹੋਏ ਆਏ ਸੀ ਕਿ ਅਸੀਂ ਗੁਰੂ ਕੇ ਸਿੰਘਾਂ ਨੂੰ ਮਿਟਾ ਦਿਆਂਗੇ, ਤੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਰਹਿ ਗਏ ਤੇ ਉਹ ਇੱਥੋਂ ਦੀ ਦੌੜ ਜਾਣਗੇ। ਇੱਥੇ ਹੁਣ ਕੀ ਹੋਇਆ, ਜਦੋਂ ਮਹਾਰਾਜ ਨੇ ਤੀਰ ਚਲਾ ਕੇ ਇਹਨਾਂ ਸਿਪਾਹੀਆਂ ਨੂੰ ਢੇਰ ਕਰ ਦਿੱਤਾ, ਗੁਰੂ ਕੇ ਖਾਲਸੇ ਨੇ ਡਟ ਕੇ ਮੁਕਾਬਲਾ ਕੀਤਾ, ਇਹਨਾਂ ਦਾ ਜਿਹੜਾ ਗੁਮਾਨ ਅੰਦਰ ਭਰਿਆ ਸੀ ਫਿਰ ਇੱਕ ਵਾਰੀ ਨਿਕਲ ਗਿਆ। ਕਹਿੰਦੇ ਇੱਕ ਵਾਰ ਫਿਰ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
1: ਮੋਰ ਚੋ ਘਮੰਡ ਦਾ ਰੋਣਾ ਕਾਂ ਲਗੇ ਸੁਣਾਈਏ।
0: ਕਹਿੰਦੇ ਜਿਹੜੇ ਘਮੰਡ ਨਾਲ ਭਰੇ ਹੋਏ ਆਏ ਸੀ ਨਾ, ਜਿਹੜੇ ਲਲਕਾਰਾ ਮਾਰਦੇ ਆ ਰਹੇ ਸੀ, ਮਾਰ ਦਿਆਂਗੇ ਮਾਰ ਦਿਆਂਗੇ, ਕੋਈ ਬਚ ਕੇ ਨਹੀਂ ਜਾਏਗਾ, ਕਹਿੰਦੇ ਉਹ ਜਿਹੜੇ ਸਰੀਰ ਉਹਨਾਂ ਦੇ ਮੈਦਾਨ ਦੇ ਵਿੱਚ ਪਏ ਹੋਏ ਨੇ, ਤੇ ਉਹਨਾਂ ਵਿੱਚੋਂ ਕੋਈ ਵੀ ਹੁਣ ਨਹੀਂ ਬੋਲ ਰਿਹਾ ਕਿ ਮਾਰ ਦਿਆਂਗੇ ਮਾਰ ਦਿਆਂਗੇ। ਇਹਨਾਂ ਦਾ ਘਮੰਡ ਅਹੰਕਾਰ ਜਿਹੜਾ ਸੀ, ਕਹਿੰਦੇ ਉੱਥੇ ਮਿੱਟੀ ਦੇ ਵਿੱਚ ਮਿੱਟੀ ਹੋਇਆ ਪਿਆ, ਤੇ ਕੋਈ ਵੀ ਹੁਣ ਉੱਚੀ ਆਵਾਜ਼ ਵਿੱਚ ਉਹਨਾਂ 'ਚੋਂ ਬੋਲਦਾ ਨਹੀਂ ਕਿ ਮਾਰ ਦਿਆਂਗੇ। ਐਸਾ ਮਾਹੌਲ ਬਣ ਗਿਆ ਹੈ,
1: ਰਹੇ ਲਗਾਏ ਉਜ ਮੁੜ ਨਾ ਕਸੂ ਬਸਾਈਏ।
0: ਕਹਿੰਦੇ ਨੇ ਐਸੇ ਇਹ ਮੂਰਖ ਨੇ ਜੋ ਬਾਰ ਬਾਰ ਆਪਣੇ ਹਾਕਮਾਂ ਦੇ ਪ੍ਰੇਰੇ ਹੋਏ ਫਿਰ ਮੈਦਾਨ ਵਿੱਚ ਜੂਝਣ ਵਾਸਤੇ ਆ ਜਾਂਦੇ, ਹਾਲਾਂਕਿ ਪਤਾ ਹੈ ਕਿ ਕਿੰਨੇ ਸਿਪਾਹੀ ਮਾਰੇ ਜਾ ਚੁੱਕੇ ਆ, ਕਿੰਨੇ ਜ਼ਖਮੀ ਹੋ ਚੁੱਕੇ ਨੇ, ਪਰ ਫਿਰ ਵੀ ਜਦੋਂ ਇਹਨਾਂ ਦੇ ਹਾਕਮ ਇਹਨਾਂ ਨੂੰ ਪ੍ਰੇਰਦੇ ਆ, ਇਹ ਪ੍ਰੇਰੇ ਹੋਏ ਫਿਰ ਜੋਸ਼ ਵਿੱਚ ਆਏ, ਅੱਗੇ ਵੱਧਦੇ ਨੇ ਤੇ ਮਾਰੇ ਜਾਂਦੇ ਨੇ ਤੇ ਜ਼ਖਮੀ ਹੋ ਜਾਂਦੇ ਨੇ। ਕਹਿੰਦੇ ਐਸਾ ਹਾਲ ਇਹਨਾਂ ਮੂਰਖਾਂ ਦਾ ਹੋਇਆ ਹੈ,
1: ਪਰਿਵਾਰ ਸਾਰ ਸਾਰ ਸੰਗ ਡੇਢ ਜਾਮ ਬੀਤੇ ਹੋ।
0: ਇਹ ਜਿਹੜਾ ਹੁਣ ਇੱਕ ਵਾਰੀ ਵਜੀਦੇ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਜਿਹੜੇ ਪ੍ਰੇਰ ਕੇ ਭੇਜੇ ਸੀ ਨਾ, ਤੇ ਜਿਨ੍ਹਾਂ ਨੇ ਆ ਕੇ ਹਜ਼ਾਰਾਂ ਨੇ ਇੱਕੋ ਵਾਰੀ ਧਾਵਾ ਬੋਲਿਆ, ਕਵੀ ਜੀ ਕਹਿੰਦੇ ਡੇਢ ਜਾਮ ਡੇਢ ਪਹਿਰ ਤੱਕ ਇਹ ਜਿਹੜੀ ਹੈ ਜੰਗ ਹੁੰਦੀ ਰਹੀ ਹੈ।
1: ਹਜ਼ਾਰੋ ਖਪਾਹੇ ਵੀਰ ਪਾਹੰਕਾਰ ਰੀਤੇ ਹੋ।
0: ਔਰ ਇਸ ਡੇਢ ਜਾਮ ਡੇਢ ਪਹਿਰ ਦੇ ਸਮੇਂ ਦੇ ਵਿੱਚ, ਇੱਕ ਪਹਿਰ ਤਿੰਨ ਘੰਟੇ ਦਾ ਹੁੰਦਾ ਹੈ, ਤੇ ਡੇਢ ਪਹਿਰ ਤੱਕ ਇਹ ਜਿਹੜੀ ਲੜਾਈ ਹੋਈ, ਹਜ਼ਾਰੋ ਖਪਾਏ ਵੀਰ, ਹਜ਼ਾਰਾਂ ਜਿਹੜੇ ਸਿਪਾਹੀ ਸੀ ਉਹ ਖਪਾ ਦਿੱਤੇ, ਭਾਵ ਪਰੇਸ਼ਾਨ ਕਰ ਦਿੱਤੇ, ਜਿਹੜੇ ਸੋਚ ਕੇ ਆਏ ਸੀ ਕਿ ਇਸ ਵਾਰ ਸਾਡੀ ਜਿੱਤ ਜ਼ਰੂਰ ਹੋਏਗੀ, ਇਸ ਵਾਰ ਅਸੀਂ ਗੁਰੂ ਕੇ ਸਿੰਘਾਂ ਨੂੰ ਮਾਰ ਮਿਟਾਵਾਂਗੇ। ਪਰ ਹੋਇਆ ਕਿ ਉਹਨਾਂ ਦਾ ਅਹੰਕਾਰ ਇੱਕ ਵਾਰੀ ਫਿਰ ਟੁੱਟ ਗਿਆ, ਚੱਕਣਾ ਚੂਰ ਹੋਇਆ ਹੈ।
1: ਹੱਥੇ ਉਸ ਦਾਏ ਮਾਰ ਟੰਡ ਬਾਹਰ ਨੀ ਦਸਾਨ ਕੋ।
0: ਕਹਿੰਦੇ ਗੁਰੂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਤੀਰਾਂ ਦੀ ਮਾਰ ਇਹਨਾਂ 'ਤੇ ਮਾਰੀ ਕਿ ਅੱਗੇ ਨਹੀਂ ਫਿਰ ਕੋਈ ਇਹ ਸਿਪਾਹੀ ਜਿਹੜਾ ਸੀ ਉਹ ਵੱਧ ਸਕਿਆ। ਸਮਾਂ ਇਸੇ ਤਰ੍ਹਾਂ ਫਿਰ ਇੱਕ ਵਾਰੀ ਲੰਘਿਆ ਹੈ।
1: ਪ੍ਰਕਾਸ਼ਮੰਦ ਹੋ ਪਾ ਅੰਧੇਰ ਮੋ ਭਿਆਨ ਕੋ।
0: ਕਹਿੰਦੇ ਫਿਰ ਦੇਖਦਿਆਂ ਦੇਖਦਿਆਂ ਸ਼ਾਮਾਂ ਦਾ ਵੇਲਾ ਹੋ ਗਿਆ, ਸੂਰਜ ਅਸਤ ਹੋ ਗਿਆ, ਔਰ ਜਿਹੜਾ ਹਨੇਰਾ ਸੀ ਇਹ

0: ਕੁਛ ਮੋਏ ਪਏ ਆ, ਮਾਰੇ ਪਏ ਨੇ, ਕੁਛ ਜ਼ਖਮੀ ਹੋਏ ਪਏ ਨੇ, ਔਰ ਕੁਛ ਜਿਹੜੇ ਬਚੇ ਹੋਏ ਨੇ ਕਹਿੰਦੇ ਉਹ ਫਿਰ ਪਿਛਾਂ ਨੂੰ ਮੁੜਦੇ ਹਨ।
1: ਗੁਰੂ ਬਿਸਾਲ ਸੂਰਮਾ ਰਹੇ ਬਾਸ ਜੁਟ ਕੇ।
0: ਇੱਕ ਵਾਰ ਫਿਰ ਇਹਨਾਂ ਦੇ ਮੁੱਖ ਤੋਂ ਗੁਰੂ ਮਹਾਰਾਜ ਦੀ ਉਸਤਤ ਨਿਕਲਦੀ ਹੈ। ਕਿਉਂ ਨਿਕਲਦੀ ਹੈ? ਕਿਉਂਕਿ ਗੁਰੂ ਮਹਾਰਾਜ ਦੇ ਵਿੱਚ ਵਡਿਆਈਆਂ ਨੇ। ਕਹਿੰਦੇ ਇੱਕ ਵਾਰੀ ਫਿਰ ਇਹਨਾਂ ਨੇ ਆਖਿਆ, ਕਹਿੰਦੇ ਗੁਰੂ ਬਿਸਾਲ ਸੂਰਮਾ, ਗੁਰੂ ਮਹਾਰਾਜ ਤੇ ਬਹੁਤ ਵੱਡੇ ਸੂਰਮਾ ਨੇ, ਮਰਦ ਅਗੰਬੜੇ ਨੇ, ਜਿਹੜੇ ਆਪਣੇ ਹੀ ਥਾਂ ਤੇ ਟਿਕ ਕੇ ਐਸੇ ਤੀਰ ਉਹਨਾਂ ਨੇ ਚਲਾਏ ਕਿ ਉਹਨਾਂ ਦੇ ਤੀਰਾਂ ਦੇ ਅੱਗੇ ਸਾਡੇ ਚੋਂ ਕੋਈ ਵੀ ਜਿਹੜਾ ਉਹ ਟਿਕ

ਹੁਣ ਇਹ ਜਿਹੜੇ ਵਾਪਸ ਮੁੜੇ ਨੇ, ਕਿਉਂਕਿ ਰਾਤ ਦਾ ਹਨੇਰਾ ਛਾ ਗਿਆ, ਸੂਰਜ ਅਸਤ ਹੋ ਗਿਆ, ਵਾਪਸ ਮੁੜਦੇ ਨੇ ਤੇ ਨਾਲ ਕਹਿੰਦੇ ਨੇ ਗੁਰੂ ਵਾਕਈ ਬਹੁਤ ਵੱਡਾ ਸੂਰਮਾ ਹੈ। ਵੈ ਪ੍ਰਗਟਿਓ ਮਰਦ ਅਗੰਬੜਾ, ਅਗੰਬੜਾ ਮਰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਉਹਨਾਂ ਦੇ ਤੀਰਾਂ ਤੋਂ ਕੋਈ ਨਾ ਬਚਿਆ ਤੇ ਨਾ ਕੋਈ ਬਚ ਸਕਦਾ ਹੈ। ਗੱਲਾਂ ਕਰਦੇ ਕਰਦੇ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ। ਇੱਧਰੋਂ ਗੁਰੂ ਕਾ ਖਾਲਸਾ, ਗੁਰੂ ਕੇ ਸਿੰਘ ਵੀ ਵਾਪਸ ਆਉਂਦੇ ਨੇ। ਡੇਰਾ ਕੀਨਸ ਦਲ ਸਕਲ ਸ਼ਰਮਤ, ਸ਼ਰਮਤ ਮਤਲਬ ਥੱਕੇ ਹੋਏ ਨੇ। ਅੰਗ ਲਰ ਜੰਗ, ਇਸ ਜੰਗ ਵਿੱਚ ਲੜਦਿਆਂ ਲੜਦਿਆਂ

0: ਗੁਰੂ ਕੇ ਖਾਲਸਾ, ਗੁਰੂ ਮਹਾਰਾਜ ਦੇ ਜਿਹੜੇ ਸਿੰਘ ਨੇ, ਬਹਾਦਰ ਯੋਧੇ, ਉਹ ਵੀ ਵਾਪਸ ਆਉਂਦੇ ਨੇ, ਲੰਗਰ ਪ੍ਰਸ਼ਾਦ ਛਕਦੇ ਆ। ਇੱਧਰੋਂ ਸਿਪਾਹੀ ਵਾਪਸ ਮੁੜਦੇ ਨੇ, ਖਾਣ ਪਾਣ ਕੇ ਕਰਨ, ਇਹ ਵੀ ਆਪਣਾ ਜੋ ਭੋਜਨ ਇਹਨਾਂ ਵਾਸਤੇ ਤਿਆਰ ਕੀਤਾ ਹੈ, ਇਹ ਸਿਪਾਹੀ ਜਿਹੜੇ ਨੇ ਭੋਜਨ ਖਾਂਦੇ ਹਨ।
1: ਚਾਹ ਪਈ ਪਰੇ ਹਜ਼ਾਰੋ ਹੈ ਹਥਿਆਰ।
0: ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਥਾਏ ਕਵੀ ਸੰਤੋਖ ਸਿੰਘ ਜੀ ਇਤਿਹਾਸ ਦਾ ਜ਼ਿਕਰ ਕਰਦਿਆਂ ਆਖਦੇ ਨੇ ਕਿ ਦੇਖੋ ਕੈਸੀ ਗੁਰੂ ਮਹਾਰਾਜ ਅਤੇ ਗੁਰੂ ਕੇ ਸਿੰਘਾਂ ਨੇ, ਇਹਨਾਂ ਲੱਖਾਂ ਦੀ ਜਿਹੜੀ ਫੌਜ ਚੜ੍ਹ ਕੇ ਆਈ ਸੀ, ਇਹਨਾਂ ਦੀ ਹਾਲਤ ਦੇਖੋ ਕੀ ਕਰ ਦਿੱਤੀ। ਜਦੋਂ ਅਸੀਂ ਮੈਦਾਨ ਦੇਖੀਏ, ਦੋਵੇਂ ਆਪੋ ਆਪਣੇ ਥਾਵਾਂ 'ਤੇ ਚਲੇ ਗਏ, ਪਰ ਜਦੋਂ ਮੈਦਾਨ ਦੇਖਾਂਗੇ, ਪਰੇ ਹਜ਼ਾਰੋਂ ਹਏ ਹਥਿਆਰ, ਉਸ ਮੈਦਾਨ ਦੇ ਵਿੱਚ ਹਜ਼ਾਰਾਂ ਸਿਪਾਹੀ ਵੀ ਪਏ ਨੇ, ਹਜ਼ਾਰਾਂ ਉਹਨਾਂ ਦੇ ਹਥਿਆਰ ਵੀ ਉੱਥੇ ਹੀ ਪਏ ਹੋਏ ਨੇ, ਔਰ ਜਿਹੜੇ ਹਏ ਘੋੜਿਆਂ 'ਤੇ ਸਵਾਰ ਹੋ ਕੇ ਆਏ ਸੀ, ਉਹ ਘੋੜੇ ਵੀ ਕਈ ਉੱਥੇ ਮਰੇ ਪਏ ਨੇ, ਕੁਝ ਜ਼ਖਮੀ ਪਏ ਨੇ, ਕੁਝ ਜਿਹੜੇ ਨੇ ਉਹ ਖਾਲੀ ਦੌੜਦੇ ਹੋਏ ਨਜ਼ਰ ਆ ਰਹੇ ਨੇ। ਐਸਾ ਉਸ ਮੈਦਾਨ ਦੇ ਵਿੱਚ ਮਾਹੌਲ ਦੇਖਣ ਨੂੰ ਮਿਲਦਾ ਹੈ।
1: ਨਹਿ ਘਾਇਲ ਕੀ ਕਰੀ ਸੰਵਾਰ।
0: ਹੁਣ ਜਿਹੜੇ ਬਾਈ ਧਾਰ ਦੇ ਰਾਜਿਆਂ ਵੱਲੋਂ ਆਏ ਹੋਏ ਸਿਪਾਹੀ ਜਾਂ ਸੂਬਾ ਸਰਹੰਦ ਵੱਲੋਂ ਆਏ ਹੋਏ ਸਿਪਾਹੀ, ਉਹ ਮੈਦਾਨ ਦੇ ਵਿੱਚ ਘਾਇਲ ਪਏ ਨੇ, ਜ਼ਖਮੀ ਪਏ ਨੇ, ਪਰ ਦੇਖੋ ਇਹਨਾਂ ਦੀ ਹਿੰਮਤ ਨਹੀਂ ਪੈ ਰਹੀ। ਕਹਿੰਦੇ ਘਾਇਲ ਕੀ ਕਰੀ ਸੰਭਾਰ, ਨਹਿ, ਇਹ ਜਿਹੜੇ ਘਾਇਲ ਜ਼ਖਮੀ ਹੋਏ ਪਏ ਆ, ਇਹਨਾਂ ਦੀ ਸੰਭਾਲ ਤੱਕ ਨਹੀਂ ਇਹਨਾਂ ਵੱਲੋਂ ਕੀਤੀ ਜਾ ਰਹੀ, ਮੈਦਾਨ ਦੇ ਵਿੱਚ ਹੀ ਕੁਰਲਾ ਰਹੇ ਹਨ।
1: ਤਿਸ ਸਿਨ ਜੀਵਤ ਵੀ ਮਰ ਗਏ।
0: ਔਰ ਕਈ ਦਰਦ ਨਾਲ ਇਸ ਤਰ੍ਹਾਂ ਤੜਪ ਰਹੇ ਨੇ ਮੈਦਾਨ ਵਿੱਚ, ਜ਼ਖਮ ਬਹੁਤ ਜ਼ਿਆਦਾ ਨੇ, ਲਹੂ ਖੂਨ ਬਹੁਤ ਵਹਿ ਚੁੱਕਾ ਹੈ, ਪਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਆਪਣੇ ਸਾਥੀਆਂ ਨੂੰ ਚੁੱਕ ਕੇ ਲਿਜਾਈਏ ਅਤੇ ਉਹਨਾਂ ਦੀ ਮੱਲਮ ਪੱਟੀ ਕਰ ਸਕੀਏ। ਉਹ ਹੁਣ ਕਹਿੰਦੇ ਦਰਦ ਦੇ ਨਾਲ ਤੜਪਦੇ ਤੜਪਦੇ ਕਈ ਜਿਹੜੇ ਸੀ ਉਹ ਵੀ ਉੱਥੇ ਦਮ ਤੋੜ ਦਿੰਦੇ ਨੇ, ਉਹ ਵੀ ਸਿਪਾਹੀ ਜਿਹੜੇ ਕੁਝ ਜਿਨ੍ਹਾਂ ਦੇ ਸਵਾਸ ਚੱਲਦੇ ਸੀ ਪਰ ਜ਼ਖਮੀ ਸੀ, ਪਰ ਉਸ ਦਰਦ ਪੀੜਾ ਨੂੰ ਨਾ ਝੱਲ ਕੇ ਉਹ ਵੀ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
1: ਬਣ ਕੇ ਜੀਵ ਮਾਸ ਭਖ ਲਏ।
0: ਤੇ ਕਹਿੰਦੇ ਇੱਦਾਂ ਦਾ ਮਾਹੌਲ, ਭਿਆਨਕ ਮਾਹੌਲ ਬਣ ਗਿਆ ਉਸ ਮੈਦਾਨ ਦਾ, ਕਿ ਮਾਨੋ ਆਸ ਪਾਸ ਦੇ ਜਿਹੜੇ ਜੰਗਲ ਦੇ ਜੀਵ ਹੋਣ ਉਹ ਵੀ ਉੱਥੇ ਉਹ ਆਪਣੀ ਜਿਹੜੀ ਹੈ ਉਹ ਖੁਰਾਕ ਲੈਣ ਵਾਸਤੇ ਆ ਗਏ ਹੋਣ, ਉਹ ਵੀ ਉਹਨਾਂ ਦੇ ਮਾਸ ਨੂੰ ਨੋਚਣ ਵਾਸਤੇ ਆ ਗਏ ਹੋਣ। ਕਵੀ ਜੀ ਕਹਿੰਦੇ ਮਾਨੋ ਇਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਹੈ।
1: ਭਰੀ ਮਾਰ ਤੁਰਕਨ ਪਰ ਗਾਡੀ,
0: ਬਹੁਤ ਵੱਡੀ ਇੱਕ ਮਾਰ ਇਹਨਾਂ ਤੁਰਕਾਂ ਦੇ ਉੱਪਰ ਅਤੇ ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀਆਂ ਉੱਤੇ ਇੱਕ ਵਾਰ ਫਿਰ ਬਹੁਤ ਵੱਡੀ ਮਾਰ ਜਿਹੜੀ ਇਹਨਾਂ ਨੂੰ ਪਈ ਹੈ।
1: ਮਹਾ ਸੋਗ ਜਿਤ ਪੀਰਾ ਬਾਡੀ,
0: ਇੱਕ ਵਾਰ ਫਿਰ ਸੋਗ ਵਾਲਾ ਸਮਾਂ ਜਿਹੜਾ ਸੀ ਉਹ ਇਹਨਾਂ ਦੇ ਅੰਦਰ ਬਣ ਗਿਆ। ਕੁਛ ਜ਼ਖਮੀ ਐਸੇ ਸੀ ਕਿ ਸੰਭਾਲ ਇਹਨਾਂ ਵੱਲੋਂ ਨਹੀਂ ਕੀਤੀ ਵੀ ਚਲੋ ਚੌਕੇ ਨਾਲ ਲੈ ਜਾਈਏ, ਉਹ ਜਿਵੇਂ ਕਿਵੇਂ ਵੀ ਹੋਇਆ ਡਿੱਗਦੇ ਢਹਿੰਦੇ ਡਿੱਗਦੇ ਢਹਿੰਦੇ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ, ਪਰ ਕੁਛ ਨਹੀਂ ਸੀ ਪਹੁੰਚ ਸਕੇ, ਉਹ ਮੈਦਾਨ ਦੇ ਵਿੱਚ ਹੀ ਦਮ ਛੱਡ ਗਏ। ਇਸ ਤਰ੍ਹਾਂ ਦਾ ਕਹਿੰਦੇ ਇਹ ਮਾਹੌਲ ਬਣਿਆ ਹੈ।
1: ਰਹਿਓ ਵਜ਼ੀਰ ਖਾਨ ਚਿਤ ਚਿਤਵਤ।
0: ਪਰ ਹੁਣ ਜਦੋਂ ਵਜ਼ੀਰ ਖਾਨ ਨੇ ਪ੍ਰੇਰ ਕੇ ਇਹਨਾਂ ਨੂੰ ਭੇਜਿਆ ਸੀ ਵੀ ਜਾਓ ਇੱਕੋ ਵਾਰੀ ਜਾ ਕੇ ਉਹਨਾਂ 'ਤੇ ਹੱਲਾ ਬੋਲੋ, ਧਾਵਾ ਬੋਲੋ, ਗੁਰੂ ਕੇ ਸਿੰਘ ਮਾਰੇ ਜਾਣਗੇ ਅਤੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਰਹਿ ਜਾਣਗੇ, ਪਰ ਹੋਇਆ ਨਹੀਂ, ਜੋ ਸੋਚਿਆ ਸੀ ਉਹ ਹੋਇਆ ਨਹੀਂ। ਇੱਕ ਵਾਰ ਵਜ਼ੀਰ ਖਾਂ ਸੋਚੀ ਪੈ ਗਿਆ, ਇਹਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ। ਕਵੀ ਜੀ ਕਹਿੰਦੇ ਨੇ ਵਜ਼ੀਰ ਖਾਂ ਜਿਹੜਾ ਸੀ ਚਿੱਤ ਚਿਤਵਤ, ਸੋਚਾਂ ਦੇ ਵਿੱਚ ਪਿਆ ਹੋਇਆ, ਔਰ ਚਿੱਤ ਦੇ ਵਿੱਚ ਚਿਤਵਦਾ ਹੈ।
1: ਇਹ ਮਮ ਲਸ਼ਕਰ ਪਰ ਕਿਆ ਵਿਤਵਤ,
0: ਵੀ ਆ ਇੰਨਾ ਵੱਡਾ ਲਸ਼ਕਰ ਮੈਂ ਲੈ ਕੇ ਆਇਆ ਸੀ ਜਿਨ੍ਹਾਂ ਨੂੰ ਪ੍ਰੇਰ ਕੇ ਮੈਦਾਨ ਦੇ ਵਿੱਚ ਭੇਜਿਆ, ਪਰ ਮੇਰੇ ਇਸ ਲਸ਼ਕਰ ਦਾ ਕੀ ਹਾਲ ਹੋ ਗਿਆ, ਮੈਂ ਤਾਂ ਸੋਚਿਆ ਵੀ ਨਹੀਂ ਸੀ। ਜਦੋਂ ਸਰਹੰਦ ਤੋਂ ਮੈਂ ਚੱਲਿਆ ਐਡੀ ਫੌਜ ਆਪਣੀ ਸੈਨਾ ਲੈ ਕੇ, ਮੈਂ ਤਾਂ ਸੋਚਿਆ ਨਹੀਂ ਸੀ ਵੀ ਅਨੰਦਪੁਰ ਸਾਹਿਬ ਆ ਕੇ ਜਦੋਂ ਇਹਨਾਂ ਸਿੰਘਾਂ ਦੇ ਨਾਲ ਦੋ ਹੱਥ ਕਰਨੇ ਆ ਅਤੇ ਮੇਰੇ ਜਿਹੜੇ ਸਿਪਾਹੀ ਨੇ ਉਹਨਾਂ ਦਾ ਆਹ ਹਾਲ ਹੋ ਜਾਏਗਾ। ਰਾਤ ਦਾ ਸਮਾਂ, ਅਤੇ ਵਜ਼ੀਰ ਖਾਂ ਸੋਚੀ ਪਿਆ ਹੋਇਆ ਵੀ ਲਸ਼ਕਰ ਪਰ ਕਿਹਾ ਵੀ ਆਹ ਸਮਾਂ ਮੇਰੇ ਇਸ ਲਸ਼ਕਰ 'ਤੇ ਕਿੱਦਾਂ

ਬੜਾ ਜ਼ੋਰ ਲਾ ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਪਰ ਹਾਰ ਰਿਹਾ, ਸਮਝ ਨਹੀਂ ਆ ਰਹੀ ਵੀ ਹੋਇਆ ਕੀ ਹੈ। ਵੀ ਇੰਨੇ ਹਜ਼ਾਰਾਂ ਦੇ ਸਿਪਾਹੀ ਕਹਿੰਦੇ ਕਹਾਉਂਦੇ ਯੋਧੇ ਮੈਂ ਮੈਦਾਨ ਦੇ ਵਿੱਚ ਭੇਜੇ ਸੀ, ਪਰ ਇਹ ਕਿਵੇਂ ਮਾਰੇ ਗਏ, ਇੰਨੇ ਜ਼ਿਆਦਾ ਜ਼ਖਮੀ ਹੋ ਗਏ। ਹੁਣ ਉਹ ਸੋਚੀ ਪਿਆ ਪਰ ਉਹਦੀ ਮੱਤ ਕੰਮ ਨਹੀਂ ਕਰ ਰਹੀ, ਉਹਨੂੰ ਸਮਝ ਨਹੀਂ ਆ ਰਹੀ ਵੀ

0: ਕਹਿੰਦੇ ਵਜ਼ੀਰ ਖਾਂ ਜਿਹੜਾ ਸੀ ਉਹ ਦੁਖੀ ਹੋ ਗਿਆ, ਅੰਦਰ ਹੀ ਅੰਦਰ ਝੂਰਦਾ ਪਿਆ ਵੀ ਇਹ ਬਣਿਆ ਕੀ ਹੈ।
1: ਸਿੰਘ ਅਲਪ ਹੀ ਅਤੇ ਨ ਗਏ।
0: ਹੁਣ ਇਹਦੀ ਚਿੰਤਾ ਦਾ ਕਾਰਨ ਪਤਾ ਕੀ ਹੈ? ਇਹਦੀ ਚਿੰਤਾ ਦਾ ਕਾਰਨ ਹੈ ਵੀ ਗੁਰੂ ਕੇ ਸਿੰਘ ਤਾਂ ਅਲਪ ਸੀ। ਅਲਪ ਕਹਿੰਦੇ ਆ ਥੋੜੇ ਨੂੰ, ਵੀ ਉਹ ਤਾਂ ਥੋੜੀ ਗਿਣਤੀ ਦੇ ਸੀ, ਉਹਨਾਂ ਨੂੰ ਗਿਣਤੀ ਇੰਨੀ ਕੁ ਵੀ ਗਿਣੇ ਜਾ ਸਕਦੇ ਸੀ। ਉਹ ਇੰਨੇ ਥੋੜੇ ਸਿੰਘ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਸਿਪਾਹੀਆਂ ਉੱਤੇ ਉਹ

0: ਨੂੰ ਕਿਸੇ ਕਿਲੇ ਦੀ ਵੀ ਓਟ ਨਹੀਂ ਹੈ ਵੀ ਜਾਂ ਤਾਂ ਹੋਵੇ ਨਾ ਵੀ ਕਿਲੇ ਦੇ ਅੰਦਰ ਹੋਣ, ਉਸ ਕਿਲੇ ਦੀ ਓਟ ਲੈ ਕੇ ਸਾਡੇ 'ਤੇ ਵਾਰ ਕਰਦੇ ਹੋਣ, ਖੁੱਲ੍ਹੇ ਮੈਦਾਨ ਦੇ ਵਿੱਚ ਨੇ, ਕੋਟ ਕਹਿੰਦੇ ਕਿਲੇ ਨੂੰ, ਕੋਈ ਕਿਸੇ ਕਿਲੇ ਦੀ ਵੀ ਇਹਨਾਂ ਨੂੰ ਓਟ ਨਹੀਂ, ਕਿਲੇ ਦਾ ਸਹਾਰਾ ਵੀ ਨਹੀਂ ਸੀ।
1: ਵਿੱਚ ਮੈਦਾਨ ਮੋਰਚੇ ਹੋਈ,
0: ਇਹਨਾਂ ਨੇ ਮੈਦਾਨ ਦੇ ਵਿੱਚ ਹੀ ਖੁੱਲ੍ਹੇ ਮੋਰਚੇ ਲਗਾਏ ਹੋਏ, ਅਤੇ ਪਤਾ ਲੱਗਦਾ ਵੀ ਇਹ ਤਾਂ ਹੈ ਹੀ ਗਿਣਤੀ ਦੇ ਨੇ, ਇਹਨਾਂ ਨੂੰ ਮਾਰ ਮਿਟਾਉਣਾ ਕੋਈ ਵੱਡੀ ਗੱਲ ਨਹੀਂ। ਪਰ ਇਹ ਮੇਰੀ ਸੋਚ ਗਲਤ ਸੀ, ਇਹ ਜਿਹੜਾ ਵਜ਼ੀਰ ਖਾਂ ਬੈਠਾ ਸੋਚਾਂ ਦੇ ਵਿੱਚ ਪਿਆ, ਸੋਚ ਰਿਹਾ ਕਿ ਮੈਂ ਜੋ ਸੋਚ ਕੇ ਸਿਪਾਹੀ ਅੱਗੇ ਭੇਜੇ ਸੀ, ਮੇਰੀ ਸੋਚ ਗਲਤ।

0: ਜੰਗ
1: ਔਰ ਮਾਹੌਲ ਐਸਾ ਮੈਦਾਨ ਦੇ ਵਿੱਚ ਬਣਿਆ ਹੋਇਆ ਕਿ ਚਾਹੁੰਦਿਆਂ ਨਾ ਚਾਹੁੰਦਿਆਂ ਹੋਇਆਂ ਵੀ ਜਿਹੜੇ ਮੈਦਾਨ ਦੇ ਵਿੱਚ ਘਾਇਲ ਬਹੁਤ ਜ਼ਿਆਦਾ ਜ਼ਖਮੀ ਹੋਏ ਪਏ ਆ ਉਹਨਾਂ ਦੀ ਸੰਭਾਲ ਤੱਕ ਨਹੀਂ ਕੀਤੀ ਜਾ ਸਕ ਰਹੀ। ਐਸਾ ਸਮਾਂ ਬਣਿਆ ਹੈ ਵਜ਼ੀਰ ਖਾਂ ਜਿਹੜਾ ਸੂਬਾ ਸਰਹੰਦ ਹੈ ਕਹਿੰਦੇ ਇਸ ਤਰ੍ਹਾਂ ਚਿਤ ਵਧਿਆਂ ਪਛਤਾਵਤ ਰਹੇ ਮਨ ਹੀ ਮਨ ਦੇ ਵਿੱਚ ਪਛਤਾ ਰਿਹਾ ਸੀ ਕਿ ਇਹ ਕੀ ਬਣ ਗਿਆ ਹੈ।
0: ਗੁਰ ਪ੍ਰਤਾਪ ਨੇ ਮੂਰਖ ਲਹਿਓ,
1: ਇਸ ਮੂਰਖ ਨੇ ਫਿਰ ਵੀ ਗੁਰੂ ਮਹਾਰਾਜ ਦਾ ਪ੍ਰਤਾਪ ਨਾ ਜਾਣਿਆ। ਇਹ ਜਿੰਨੇ ਵੀ ਬਾਈ ਧਾਰ ਦੇ ਰਾਜੇ ਨੇ ਇਹ ਮੂਰਖ ਹੀ ਨੇ। ਮੂਰਖ ਕਿਹਨੂੰ ਕਹਿੰਦੇ ਆ? ਜਿਹਨੂੰ ਤੁਸੀਂ ਕੋਈ ਗੱਲ ਸਮਝਾਵੋ ਤੇ ਅਗਲਾ ਗੱਲ ਸਮਝਣ ਨੂੰ ਤਿਆਰ ਨਾ ਹੋਵੇ। ਕਈ ਅਰਥ ਜਿਹੜੇ ਨੇ ਉਹ ਮੂਰਖ ਦੇ ਨਿਕਲਦੇ ਆ, ਬਹੁਤ ਸਾਰੇ ਅਰਥ ਨੇ। ਮੂੰਹ ਅੱਗੇ ਰੱਖ ਕੇ ਖਾਈ ਜਾਂਦਾ, ਇਹ ਨਹੀਂ ਪਤਾ ਵੀ ਕਿੰਨੇ ਤਰ੍ਹਾਂ ਦੇ ਰੋਗ ਲੱਗ ਜਾਣਗੇ। ਮੂੰਹ ਰੱਖ ਕੇ ਅੱਗੇ ਖਾਈ ਜਾਂਦਾ, ਇਹ ਨਹੀਂ ਪਤਾ ਕੀ ਖਾ ਰਿਹਾ ਕੀ ਨਹੀਂ ਖਾ ਰਿਹਾ। ਮੂੰਹ ਅੱਗੇ ਰੱਖ ਕੇ ਬੋਲੀ ਜਾ ਰਿਹਾ, ਇਹ ਪਤਾ ਹੀ ਨਹੀਂ ਹੈ ਕੀ ਬੋਲਣਾ ਕੀ ਨਹੀਂ ਬੋਲਣਾ। ਬੜੇ ਅਰਥ ਨੇ ਮੂਰਖ ਦੇ। ਜਦੋਂ ਰਾਵਣ ਦੀ ਗੱਲ ਆਉਂਦੀ ਹੈ ਤੇ ਉੱਥੇ ਵੀ ਕਿਹਾ ਜਾਂਦਾ ਵੀ ਤੂੰ ਕਾਹਦਾ ਮਾਣ ਕਰਦਾ ਮੂਰਖ। ਰਾਵਣ ਕਿਆ ਲੈ ਗਿਆ, ਲੰਕਾ ਗੜ ਸੋਇਨੇ ਕਾ ਭਇਆ। ਮੂਰਖ ਰਾਵਣ ਕਿਆ ਲੈ ਗਿਆ, ਉਹਨੂੰ ਆਪਣੇ ਜਿਹੜੀ ਸੋਨੇ ਵਰਗੀ ਲੰਕਾ ਸੀ, 1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਘਰ ਦੀਆ ਨਾ ਬਾਤੀ, ਉਹਨੂੰ ਇਹੀ ਮਾਣ ਸੀ ਕਿ ਇਹ ਲੰਕਾ ਮੇਰੀ ਹੈ। ਉਹ ਮੈਂ ਕਰਨ ਵਾਲੇ ਨੂੰ ਵੀ ਮੂਰਖ ਆਖਿਆ ਗਿਆ ਵੀ ਮੂਰਖਾ ਉਹ ਕੀ ਲੈ ਗਿਆ ਜੋ ਤੂੰ ਲੈ ਜਾਏਗਾ, ਕਿਸ ਗੱਲ ਦਾ ਤੂੰ ਮਾਣ ਤੇ ਅਹੰਕਾਰ ਕਰਦਾ। ਜਿਹੜਾ ਆਪਣੇ ਤੇ ਮਾਣ ਅਹੰਕਾਰ ਕਰਦਾ ਉਹਨੂੰ ਵੀ ਮੂਰਖ ਕਿਹਾ ਗਿਆ। ਬੜੇ ਅਰਥ ਨੇ ਮੂਰਖ ਦੇ। ਇੱਥੇ ਮੂਰਖ ਆਖਿਆ ਗਿਆ ਸੂਬਾ ਸਰਹੰਦ ਵਜ਼ੀਰ ਖਾਂ ਨੂੰ, ਕਿਉਂ? ਇੰਨਾ ਕੁਛ ਹੋ ਗਿਆ, ਪਛਤਾ ਵੀ ਰਿਹਾ ਪਰ ਫਿਰ ਵੀ ਗੁਰੂ ਮਹਾਰਾਜ ਦੇ ਪ੍ਰਤਾਪ ਨੂੰ ਸਮਝ ਨਹੀਂ ਪਾ ਰਿਹਾ, ਗੁਰੂ ਮਹਾਰਾਜ ਦੇ ਪ੍ਰਤਾਪ ਨੂੰ ਨਹੀਂ ਜਾਣ ਪਾ ਰਿਹਾ ਹੈ।
0: ਭੀਮ ਚੰਦ ਕਹਿਲੂਰੀ ਗਇਓ,
1: ਇਹ ਅਜੇ ਸੋਚਾਂ ਦੇ ਵਿੱਚ ਹੀ ਸੀ, ਸੋਚਾਂ ਸੋਚ ਰਿਹਾ ਸੀ ਵੀ ਬਣਿਆ ਕੀ, ਹੋਇਆ ਕੀ, ਇੱਦਾਂ ਕਿਵੇਂ ਹੋ ਗਿਆ। ਗਿਣਤੀ ਦੇ ਸਿੰਘ ਸੀ, ਹਜ਼ਾਰਾਂ ਸਿਪਾਹੀ ਕਿੱਦਾਂ ਮਾਰੇ ਗਏ, ਕਿਵੇਂ ਜ਼ਖਮੀ, ਹਜੇ ਸੋਚਾਂ ਹੀ ਸੋਚ ਰਿਹਾ ਸੀ। ਕਹਿੰਦੇ ਜਿਹੜਾ ਭੀਮ ਚੰਦ ਕਹਿਲੂਰੀ ਰਾਜਾ ਉਹ ਇਹਦੇ ਕੋਲ ਆਉਂਦਾ ਹੈ।
0: ਭੂਪ ਚੰਦ ਹੰਡੂਰੀ ਲਹਿਓ,
1: ਤੇ ਹੰਡੂਰੀ ਰਾਜਾ ਜਿਹੜਾ ਭੂਪ ਚੰਦ ਇਹ ਵੀ ਕਹਿੰਦੇ ਆਉਂਦਾ ਹੈ।
0: ਮਿਲੇ ਜਾਏ ਚੁੱਕ ਕਰੀ ਸਲਾਮ,
1: ਇਹ ਰਾਜੇ ਆਏ, ਆ ਕੇ ਇਹਨਾਂ ਨੇ ਸੂਬਾ ਸਰਹੰਦ ਨੂੰ ਸਿਰ ਝੁਕਾ ਕੇ, ਇਹ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਆਪ ਹੈ ਰਾਜੇ ਨੇ ਪਰ ਉਹ ਰਾਜੇ ਹੋ ਕੇ ਵੀ ਆਪਣੇ ਆਪ ਨੂੰ ਰਾਜੇ ਨਹੀਂ ਸਮਝ ਪਾ ਰਹੇ। ਕਿਉਂ? ਕਿਉਂਕਿ ਜੇ ਸਮਝਦੇ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹਨਾਂ ਦੀ ਮਿੱਤਰਤਾ ਹੀ ਹੋਣੀ ਸੀ। ਇੱਥੇ ਆਏ, ਆ ਕੇ ਮਿਲ ਜਾਏ ਝੁੱਕ ਕਰੀ ਸਲਾਮ, ਸੂਬਾ ਸਰਹੰਦ ਨੂੰ ਸਿਰ ਝੁਕਾ ਕੇ ਸਲਾਮ ਕਰਦੇ ਹਨ।
0: ਭਾਖਿਓ ਗੁਰੂ ਹੈ ਬਾਲ ਤਮਾਮ,
1: ਭਾਖਿਓ ਹੁਣੇ ਦੋਵੇਂ ਰਾਜੇ ਆਏ ਨੇ, ਰਾਜਾ ਭੀਮ ਚੰਦ ਤੇ ਭੂਪ ਚੰਦ, ਆ ਕੇ ਫਿਰ ਗੁਰੂ ਮਹਾਰਾਜ ਦੀਆਂ ਗੱਲਾਂ ਕਰਦੇ ਹਨ।
0: ਮਹ ਸੂਰਮਾ ਅਤ ਤੁਨ ਸਾਰੀ,
1: ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਵੱਡੇ ਸੂਰਮੇ ਨੇ, ਸਾਨੂੰ ਇਹ ਪਤਾ ਹੈ, ਔਰ ਧਨੁੱਖ ਧਾਰੀ ਵੀ ਨੇ ਉਹ, ਇਹ ਵੀ ਸਾਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਧਨੁੱਖ ਹੈ ਉਹ ਬੜਾ ਭਾਰੀ ਹੈ, ਔਰ ਉਹਨਾਂ ਦੇ ਧਨੁੱਖ ਵਿੱਚੋਂ ਨਿਕਲਿਆ ਹੋਇਆ ਤੀਰ ਅੱਜ ਤੱਕ ਖਾਲੀ ਨਹੀਂ ਗਿਆ ਹੈ।
0: ਹਮ ਨਿਤ ਕਰਤ ਰਹੇ ਰਣ ਭਾਰੀ,
1: ਕਿਉਂਕਿ ਅਸੀਂ ਉਹਨਾਂ ਨਾਲ ਜੰਗਾਂ ਕਰ ਕਰਕੇ ਦੇਖ ਲਈਆਂ ਨੇ। ਤੁਸੀਂ ਲਗਾਤਾਰ ਇਤਿਹਾਸ ਸੁਣਦੇ ਆ ਰਹੇ ਹੋ, ਭੰਗਾਣੀ ਦਾ ਯੁੱਧ ਵੀ ਹੋਇਆ, ਨੰਦੌਣ ਦਾ ਯੁੱਧ ਵੀ ਹੋਇਆ, ਇਸ ਤੋਂ ਪਹਿਲਾਂ ਵੀ ਅਨੰਦਪੁਰ ਸਾਹਿਬ ਕਿੰਨੀ ਵੱਡੀ ਜੰਗ ਹੋਈ ਹੈ, ਹੁਣ ਵੀ ਹੋ ਰਹੀ ਹੈ। ਕਹਿੰਦੇ ਅਸੀਂ ਇਹਨਾਂ ਦੇ ਨਾਲ ਇਹ ਜੰਗਾਂ ਜਿਹੜੀਆਂ ਨੇ ਕਰਕੇ ਦੇਖੀਆਂ ਹਨ।
0: ਕਾਡ ਅਨੰਦਪੁਰ ਵਾਰ ਲਜਾਏ,
1: ਹਾਂ ਇੱਕ ਕੰਮ ਤੇ ਅਸੀਂ ਕਰ ਦਿੱਤਾ, ਜੰਗਾਂ ਤੇ ਹੋਈਆਂ ਇਹਨਾਂ ਦੇ ਨਾਲ, ਸਾਨੂੰ ਇਹ ਵੀ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਇੱਕ ਬਹੁਤ ਵੱਡੇ ਭਾਰੀ ਸੂਰਮੇ ਨੇ, ਜਿਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ, ਝੁਕਾਇਆ ਨਹੀਂ ਜਾ ਸਕਦਾ। ਹਾਂ, ਇੱਕ ਕੰਮ ਅਸੀਂ ਕੀਤਾ, ਅਸੀਂ ਇਹਨਾਂ ਨੂੰ ਲੋਹਗੜ੍ਹ ਦੇ ਕਿਲੇ ਤੋਂ ਬਾਹਰ ਲਿਆਂਦਾ। ਉਹ ਕਿਵੇਂ ਲਿਆਂਦਾ? ਜਦੋਂ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਲਿਆਂਦੀ ਅਤੇ ਲਿਆ ਕੇ ਉੱਥੇ ਰੱਖ ਕੇ ਕਹਿੰਦੇ ਆ, ਅਸੀਂ ਇਹਦੀ ਕਸਮ ਖਾ ਕੇ ਕਹਿੰਦੇ ਹਾਂ ਵੀ ਤੁਸੀਂ ਇਹ ਕਿਲਾ ਛੱਡ ਦਿਓ, ਅਸੀਂ ਜਿਹੜਾ ਉਹ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਹੁਣ ਇਹ ਆਪਣੇ ਮੂੰਹੋਂ ਕਹਿ ਰਹੇ ਨੇ ਸੂਬਾ ਸਰਹੰਦ ਨੂੰ, ਕਹਿੰਦੇ ਸੂਬਾ ਸਰਹੰਦ, ਸੂਬੇਦਾਰ ਜੀ, ਅਸੀਂ ਇਹਨਾਂ ਨਾਲ ਲੜਾਈਆਂ ਲੜ ਕੇ ਦੇਖ ਲਈਆਂ, ਪਰ ਇੱਕ ਕੰਮ ਅਸੀਂ ਇੱਕ ਚੰਗਾ ਕੀਤਾ, ਅਸੀਂ ਇਹਨਾਂ ਨੂੰ ਕਿਲੇ ਤੋਂ ਬਾਹਰ ਲੈ ਕੇ ਆਏ ਹਾਂ।
0: ਆਬ ਗਏ ਲਹਿ ਜਾਣ ਨਾ ਪਾਏ।
1: ਇਸ ਵਾਸਤੇ ਹੁਣ ਤੁਸੀਂ ਆਪਣਾ ਕੰਮ ਕਰੋ। ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਕੇ ਲੈ ਕੇ ਜਾਣਾ, ਇਹ ਹੁਣ ਤੁਹਾਡਾ ਕੰਮ ਹੈ। ਅਸੀਂ ਉਹਨਾਂ ਨੂੰ ਕਿਲੇ ਤੋਂ ਬਾਹਰ ਲਿਆਂਦਾ, ਤੁਸੀਂ ਉਹਨਾਂ ਨੂੰ ਪਕੜ ਕੇ ਲੈ ਕੇ ਜਾਣਾ ਹੈ।
0: ਹਜ਼ਰਤ ਕੇ ਸਮੀਪ ਪਹੁੰਚਾਵੇ।
1: ਔਰ ਪਕੜ ਕੇ ਉਹਨਾਂ ਨੂੰ ਬੰਦੀ ਬਣਾ ਕੇ, ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਹਜ਼ਰਤ ਔਰੰਗਜ਼ੇਬ, ਉਹਨਾਂ ਦੇ ਅੱਗੇ ਪੇਸ਼ ਕਰਾਂਗੇ।
0: ਤਬ ਨਿਚਿੰਤ ਹਵੇ ਦਿਵਸ ਬਿਤਾਵੇ।
1: ਤੇ ਜਦੋਂ ਤੁਹਾਡੀ ਮਦਦ ਨਾਲ, ਤੁਹਾਡੀ ਸਹਾਇਤਾ ਦੇ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾ ਕੇ ਤੇ ਜਦੋਂ ਦਿੱਲੀ ਦੇ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਿਆਂਗੇ, ਤਬ ਫਿਰ ਅਸੀਂ ਨਿਸ਼ਚਿੰਤ ਹੋ ਜਾਵਾਂਗੇ, ਫਿਰ ਸਾਡੇ ਦਿਨ ਜਿਹੜੇ ਨੇ ਉਹ ਸੁੱਖ ਦੇ ਬਤੀਤ ਹੋਣਗੇ। ਇੱਕ ਗੱਲ ਧਿਆਨ 'ਚ ਰੱਖਣਾ, ਇਹ ਸਾਡੇ ਤੁਹਾਡੇ ਵਾਸਤੇ ਹੈ। ਦੁਨੀਆ ਤੋਂ ਮੁੱਖ ਭਾਵੇਂ ਮੁੜ ਜਾਏ, ਪਰ ਗੁਰੂ ਤੋਂ ਮੁੱਖ ਨਹੀਂ ਮੁੜਨਾ ਚਾਹੀਦਾ। ਜੇ ਗੁਰੂ ਤੋਂ ਮੁੱਖ ਮੁੜ ਜਾਏਗਾ, ਫਿਰ ਸੁੱਖ ਕਿਤੇ ਨਹੀਂ ਮਿਲਣਾ। ਕਿਸੇ ਬੰਦੇ ਤੋਂ ਮੁੱਖ ਮੁੜ ਜਾਏਗਾ, ਕੋਈ ਗੱਲ ਨਹੀਂ, ਚੱਲ ਜਾਏਗਾ। ਰਿਸ਼ਤੇਦਾਰੀਆਂ ਤੋਂ ਮੁੱਖ ਮੁੜ ਜਾਏਗਾ, ਮਿੱਤਰਾਂ ਤੋਂ ਮਿੜ ਜਾਏਗਾ, ਗੱਲ ਕੋਈ ਗੱਲ ਨਹੀਂ, ਸਮਾਂ ਲੰਘ ਜਾਏਗਾ, ਪਰ ਗੁਰੂ ਤੋਂ ਬੇਮੁੱਖ ਨਹੀਂ ਹੋਣਾ। ਜੇ ਗੁਰੂ ਤੋਂ ਬੇਮੁੱਖ ਹੋ ਗਏ, ਫਿਰ ਸੁੱਖ ਕਿਤੇ ਨਸੀਬ ਨਹੀਂ ਹੋਣਾ। ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਮਹਾਰਾਜ ਕਹਿੰਦੇ ਮੁਕਤ ਕਿਤੇ ਵੀ ਨਹੀਂ ਹੋਣਾ। ਹੁਣ ਇੱਥੇ ਜਿਹੜੀ ਇਹ ਗੱਲ ਕਹਿ ਰਹੇ ਨੇ, ਕਹਿਣ ਲੱਗੇ ਫਿਰ ਅਸੀਂ ਨਿਸ਼ਚਿੰਤ ਹੋ ਜਾਵਾਂਗੇ, ਫਿਰ ਦਿਵਸ ਬਿਤਾਵੇ, ਫਿਰ ਅਸੀਂ ਆਰਾਮ ਨਾਲ ਦਿਨ ਬਿਤਾਵਾਂਗੇ ਆਪਣੇ ਸੁੱਖ ਦੇ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾ ਕੇ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਈਏ।
0: ਕਹਿਓ ਵਜ਼ੀਰ ਖਾਨ ਨਿਰਪ ਸੰਗ।
1: ਵਜ਼ੀਰ ਖਾਨ ਨੇ ਸੁਣਿਆ, ਸੂਬਾ ਸਰਹੰਦ ਨੇ ਸੁਣ ਕੇ ਫਿਰ ਉਹਨੇ ਰਾਜੇ ਨੂੰ ਇਹ ਗੱਲ ਆਖੀ ਹੈ।
0: ਭਇਓ ਆਜ ਵੀ ਦੀਰਕ ਜੰਗ।
1: ਕਹਿਣ ਲੱਗਾ ਕਿਹਦੀ ਗੱਲ ਕਰਦੇ ਹੋ, ਅੱਜ ਵੀ ਐਡੀ ਵੱਡੀ ਜੰਗ ਹੋਈ ਹੈ, ਮੈਂ ਇੰਨੇ ਸਿਪਾਹੀ ਨਾਲ ਲੈ ਕੇ, ਲਸ਼ਕਰ ਲੈ ਕੇ ਆਇਆ, ਅੱਜ ਤੇ ਮੈਂ ਮੈਦਾਨ ਦੇ ਵਿੱਚ ਅੱਖੀਂ ਦੇਖਿਆ, ਅੱਜ ਵੀ ਬਹੁਤ ਵੱਡੀ ਦੀਰਘ ਜੰਗ, ਦੀਰਘ ਕਹਿੰਦੇ ਵੱਡੇ ਨੂੰ, ਕਹਿੰਦੇ ਵੱਡੀ ਜੰਗ ਅੱਜ ਵੀ ਹੋਈ ਹੈ।
0: ਤੁਮ ਤਨ ਦੇ ਕਰ ਲੜੇ ਨਾ ਕੋਈ।
1: ਕਹਿੰਦੇ ਮੈਨੂੰ ਜਿਹੜੇ ਤੁਹਾਡੇ ਸਿਪਾਹੀ ਸੀ ਨਾ, ਤੁਹਾਡੇ ਸਿਪਾਹੀ, ਮੈਨੂੰ ਨਹੀਂ ਲੱਗਦਾ ਵੀ ਕੋਈ ਤਨ ਦਾ ਜ਼ੋਰ ਦੇ ਕੇ ਅੱਗੇ ਹੋ ਕੇ ਲੜਿਆ ਹੋਵੇ। ਤੁਹਾਡੇ ਸਿਪਾਹੀ ਤਾਂ ਡਰਦੇ ਹੋਏ ਅੱਗੇ ਨਹੀਂ ਸੀ ਵੱਧਦੇ। ਵਜ਼ੀਰ ਖਾਂ, ਇਹ ਸੂਬਾ ਜਿਹੜਾ ਸੂਬਾ ਸਰਹੰਦ ਹੈ, ਉਹ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਨੂੰ ਕਹਿੰਦਾ, ਕਹਿੰਦੇ ਤੁਹਾਡੇ ਸਿਪਾਹੀ ਮੈਂ ਦੇਖੇ ਨੇ, ਇਹਨਾਂ ਨੇ ਕੋਈ ਤਨ ਅੱਗੇ ਜ਼ੋਰ ਦੇ ਕੇ ਗੁਰੂ ਕੇ ਸਿੰਘਾਂ ਦੇ ਨਾਲ ਲੜਨਾ ਨਹੀਂ ਕੀਤਾ।
0: ਆਪਨ ਚਮੰਗ ਮੈਂ ਸਗਰੀ ਢੋਈ।
1: ਮੈਂ ਆਪਣੀ ਸਾਰੀ ਸੈਨਾ ਮੈਦਾਨ ਦੇ ਵਿੱਚ ਢੋਈ, ਭਾਵ ਇਹਨਾਂ ਨੂੰ ਭੇਜਿਆ ਜਿਨ੍ਹਾਂ ਨੇ ਅੱਗੇ ਡਟ ਕੇ ਮੁਕਾਬਲਾ ਕੀਤਾ।
0: ਮਰੇ ਸੈਂਕੜੇ ਸੁਪਟ ਤੁਰੰਗ।
1: ਕਹਿੰਦੇ ਨੇ ਮੇਰੇ ਜਿਹੜੇ ਸੈਂਕੜੇ ਸਿਪਾਹੀ ਇਸ ਮੈਦਾਨ ਦੇ ਵਿੱਚ ਮਰੇ ਪਏ ਹਨ।
0: ਅਰੇ ਹਜ਼ਾਰੋਂ ਘਾਇਲ ਅੰਗ।
1: ਔਰ ਹਜ਼ਾਰਾਂ ਸਿਪਾਹੀ ਜਿਹੜੇ ਨੇ ਉਹ ਜ਼ਖਮੀ ਹੋਏ ਪਏ ਹਨ।
0: ਬੈਠ ਮੋਰ ਜਨਵਾਰ ਮਚਾਈ।
1: ਜਿਹੜੇ ਤੁਸੀਂ ਸਿੰਘਾਂ ਨੂੰ ਤੇ ਗੁਰੂ ਨੂੰ ਕਹਿੰਦੇ ਹੋ ਨਾ ਵੀ ਅਸੀਂ ਲੋਹਗੜ੍ਹ ਦੇ ਕਿਲੇ ਤੋਂ ਬਾਹਰ ਲਿਆਂਦਾ, ਇੱਥੇ ਖੁੱਲ੍ਹੇ ਮੈਦਾਨ ਵਿੱਚ ਮੋਰਚੇ ਲਾ ਕੇ ਵੀ ਇੰਨੇ ਬਲ ਵਾਲੇ ਨੇ, ਹੌਂਸਲੇ ਵਾਲੇ ਨੇ, ਹੈ ਥੋੜ੍ਹੀ ਗਿਣਤੀ ਵਿੱਚ, ਪਰ ਮੇਰੇ ਹਜ਼ਾਰਾਂ ਸਿਪਾਹੀਆਂ 'ਤੇ ਭਾਰੂ ਪੈ ਗਏ, ਹਜ਼ਾਰਾਂ ਸਿਪਾਹੀ ਮਾਰੇ ਵੀ ਗਏ ਅਤੇ ਜ਼ਖਮੀ ਵੀ ਹੋ ਗਏ।
0: ਹਮ ਮੈਦਾਨ ਸਨਮੁਖ ਵਹੁਕਾਈ।
1: ਮੇਰੇ ਜਿਹੜੇ ਸਿਪਾਹੀ ਸੀ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ ਉਹਨਾਂ ਨਾਲ ਲੜਨ 'ਤੇ, ਤਾਂ ਕਿ ਤਾਂ ਉਹ ਜਿਹੜੇ ਨੇ ਘਾਈ जख्मी भी हो गए ते मारे भी गए।
0: नहीं परात को पावे जंग,
1: इस वास्ते हुण कल जंग नहीं होएगी, कल इन्हां दे नाल लड़ना जड़ा वो नहीं होएगा। ये तां कहण आए सी वी सवेरे फिर हल्ला बोलदे आ ते गुरु गोबिंद सिंह जी नूं आपां बंदी बना के ते दिल्ली बादशाह दे अगे पेश करदे आ। वजीदा कहिंदा सूबा सरहंद कहण लगा मैं अज जिहड़ी जंग देखी आ ना, मैनू लगता भी ये जितना इन्ना सौखा नहीं है, इस वास्ते हुण कल जिहड़ी है वह जंग नहीं परात को पावे जंग, कल जो दिन चढ़ेगा ये जंग नहीं होवेगी।
0: संभारे मृत लकायल अंग,
1: क्योंकि जो कल दिन चढ़ेगा सब तो पहला जिहड़े मैदान विच मेरे सिपाही मृतक पए ने, मारे मरे पए ने, उन्होंने मैं संभालना है, और जिहड़े घायल जख्मी होए ने उन्हां दी मलम पट्टी जिहड़ी है वह कल करवाउणी है।
0: परसों देह जोर बोल रहे,
1: परसों पाव अगले दिन कहिंदे परसों नूं फिर देखांगे कि किवें गुरु गोबिंद सिंह ते उन्हां दे सिंघां दे नाल लड़ना है।
0: फिर जागर दे गहे बो करै,
1: कहिंदे कल सारा दिन असीं की करना है, जिहड़े सिपाही मारे गए उन्हां दे शरीर संभालने, जख्मियां दे मलम पट्टी करवाउणी है, फिर परसों नूं घेर चौगिरदे चारा पासो इन्हां नूं घेर के फिर इन्हां दे उत्ते हल्ला बोलांगे।
0: बोलियो पूप चंद हंडूरी,
1: उस वेले जदों सूबा सरहंद ने गल कही ना, फिर जिहड़ा हंडूरी राजा सी पूप चंद ये बोलदा है,
0: रावर कही बार तारुरी,
1: रावर कहिंदे आ जिहड़े आमो सामने गल हो रही होवे, कई बारी जिक्र कीता रावर जिवें आपां कहिंदे आप जी जिहड़ा सामने होवे, उसे वेले भूप चंद कहिंदा वी आप जी ने बहुत सोहनी गल कीती, फैसला बहुत ठीक लिया कि कल नूं आपां नहीं लड़ना है।
0: तुम मालिक अमरे अबे आए,
1: इस वेले तुसीं साडे मालिक हो, हुण देखो आप बाई धार दे राजे ने, पर ये कह रहे ने सूबा सरहंद नूं कहिंदे तुसीं साडे मालिक हो, असी तां तुहाडे हुक्म विच चलना है।
0: सर्ब सदारो काज सुहाए,
1: तुसी साडी मदद लई आए हो, साडे कार्ज सवारन लई आए हो, इसलिए जिवें तुहानूं

0: ਕਹਿੰਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਸੂਬਾ ਸਰਹੰਦ ਪੁੱਛਦਾ ਇਹਨਾਂ ਰਾਜਿਆਂ ਨੂੰ, ਰਾਜਾ ਭੀਮ ਚੰਦ, ਕਹਿਲੂਰੀ ਰਾਜਾ ਅਤੇ ਹੰਡੂਰੀ ਰਾਜਾ, ਕਹਿੰਦੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਤੁਹਾਡਾ ਗੁਰੂ ਗੋਬਿੰਦ ਸਿੰਘ ਨਾਲ ਵੈਰ ਕਿੱਦਾਂ ਪੈ ਗਿਆ, ਵੀ ਜਿਹੜਾ ਤੁਸੀਂ ਲੜ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਸਾਹਿਬ ਲੈਣਾ ਚਾਹੁੰਦੇ ਹੋ, ਇਹਦਾ ਕਾਰਨ ਕੀ ਹੈ?
1: ਮੋਹਰ ਨਾ ਮਿਲ ਤੁਮਾਰੋ ਹੋਵਾ।
0: ਕਹਿਣ ਲੱਗੇ ਵੀ ਤੁਹਾਡਾ ਤੇ ਉਹਨਾਂ ਦਾ ਮੇਲ ਹੀ ਕੋਈ ਨਹੀਂ, ਉਹ ਆਪਣੀ ਜਗ੍ਹਾ ਵੱਸ ਰਹੇ ਨੇ, ਤੁਸੀਂ ਆਪਣੀਆਂ ਰਿਆਸਤਾਂ ਦੇ ਵਿੱਚ ਵੱਸ ਰਹੇ ਹੋ। ਹੁਣ ਇੱਦਾਂ ਲੱਗਾ ਵੀ ਇਹ ਇਹਨਾਂ ਦੇ ਨਾਲ ਜੰਗ ਕਰਨ ਦਾ ਕਾਰਨ ਕੀ ਹੈ, ਕਾਰਨ ਵੀ ਤੇ ਪਤਾ ਹੋਵੇ। ਕਹਿੰਦੇ ਕਾਰਨ ਕੀ ਹੈ, ਮੈਨੂੰ ਜਿੱਥੋਂ ਤੱਕ ਦੇਖ ਰਹੇ ਹਾਂ ਵੀ ਤੁਹਾਡਾ ਤੇ ਇਹਨਾਂ ਦਾ ਮੇਲ ਹੀ ਨਹੀਂ ਹੈ, ਇਹ ਆਪਣੇ ਥਾਂ ਤੇ ਰਹਿ ਰਹੇ ਆ, ਤੁਸੀਂ ਆਪਣੀ ਰਿਆਸਤਾਂ ਵਿੱਚ ਰਹਿੰਦੇ ਹੋ।
1: ਚਿਰ ਤੇ ਲਰੇ ਅਬੇ ਲੱਗ ਜੋਵਾ,
0: ਤੇ ਮੈਨੂੰ ਇੱਦਾਂ ਵੀ ਲੱਗ ਰਿਹਾ ਵੀ ਕੋਈ ਇਹ ਅੱਜ ਦੀ ਜੰਗ ਨਹੀਂ ਹੈ, ਤੁਸੀਂ ਬੜੇ ਚਿਰਾਂ ਤੋਂ ਇਹ ਜਿਹੜੀਆਂ ਲੜਾਈਆਂ ਲੜ ਰਹੇ ਹੋ ਬੜੇ ਚਿਰਾਂ ਤੋਂ। ਤੇ ਆਪ ਜੀ ਨੂੰ ਲਗਾਤਾਰ ਇਤਿਹਾਸ ਸੁਣਿਆ, ਆਪ ਜੀ ਨੂੰ ਪਤਾ ਰਾਜਾ ਭੀਮ ਚੰਦ ਦੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਦੀ ਇਹ ਜੰਗ ਜਿਹੜੀ ਹੈ ਉਹ ਚੱਲ ਰਹੀ ਹੈ। ਹੁਣ ਉਹ ਕਹਿੰਦਾ ਵੀ ਮੈਂ ਜਿੱਥੋਂ ਤੱਕ ਦੇਖ ਰਿਹਾ ਚਿਰ ਤੇ ਲੜੇ, ਤੁਸੀਂ ਬਹੁਤ ਚਿਰਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਰਹੇ ਹੋ।
1: ਸੁਣ ਕੇ ਭੀਮ ਚੰਦ ਵਚ ਭਾਖਾ,
0: ਜਦੋਂ ਵਜੀਦੇ ਨੇ ਇਹ ਗੱਲ ਪੁੱਛੀ ਵੀ ਮੈਨੂੰ ਦੱਸੋ ਕਾਰਨ ਕੀ ਹੈ, ਉਦੋਂ ਫਿਰ ਕਹਿੰਦੇ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਬੋਲਿਆ ਹੈ।
1: ਕਹੇ ਕਹਾ ਹਮ ਗੁਰੇ ਅਬਲਾਖਾ,
0: ਕਹਿੰਦੇ ਕੀ ਅਸੀਂ ਤੁਹਾਨੂੰ ਦੱਸੀਏ ਤੇ ਕਿੱਥੋਂ ਦੱਸੀਏ, ਕਿਵੇਂ ਅਸੀਂ ਗੱਲ ਸ਼ੁਰੂ ਕਰੀਏ।
1: ਸਭ ਇੱਕ ਸਮੇਂ ਮਿਲੇ ਤੇ ਨ ਜਾਈ,
0: ਕਹਿੰਦੇ ਅਸੀਂ ਸਾਰੇ ਰਾਜੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਮਿਲੇ ਸਾਂ।
1: ਪੇਖਨ ਕਹਿਤ ਦੇਵੀ ਬਿਦਤਾਈ,
0: ਅਸੀਂ ਆਪੋ ਆਪਣੇ ਵੱਲੋਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੱਲ, ਹੁਣ ਇਹਨਾਂ ਨੇ ਕਈ ਗੱਲਾਂ ਵਧਾ ਚੜ੍ਹਾ ਕੇ ਕਰਨੀਆਂ ਨੇ, ਚੁਗਲੀਆਂ ਵੀ ਕਰਨੀਆਂ ਨੇ ਵਧਾ ਚੜ੍ਹਾ ਕੇ। ਵਧਾ ਚੜ੍ਹਾ ਕੇ ਦਾ ਮਤਲਬ ਹੁੰਦਾ ਸੱਚ ਨਹੀਂ ਦੱਸਣਾ, ਕਿਉਂਕਿ ਜੇ ਸੱਚ ਦੱਸਤਾ ਤਾਂ ਵਜੀਦੇ ਨੇ ਉਲਟਾ ਪੈ ਜਾਣਾ ਵੀ ਤੁਸੀਂ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਰਹੇ ਹੋ, ਜਦਕਿ ਤੁਹਾਡਾ ਉੱਥੇ ਕੋਈ ਹੱਕ ਹੀ ਨਹੀਂ ਬਣਦਾ ਅਨੰਦਪੁਰ ਸਾਹਿਬ ਲੈਣ ਦਾ, ਅਤੇ ਫਿਰ ਤੁਸੀਂ ਜ਼ਬਰਦਸਤੀ ਉਹਦੇ 'ਤੇ ਆਪਣਾ ਹੱਕ ਜਿਹੜਾ ਉਹ ਜਮਾਉਣਾ ਚਾਹੁੰਦੇ ਹੋ। ਹੁਣ ਉਹ ਵਧਾ ਚੜ੍ਹਾ ਕੇ ਗੱਲਾਂ ਗੁਰੂ ਮਹਾਰਾਜ ਦੇ ਪਰਥਾਏ ਸੂਬਾ ਸਰਹੰਦ ਦੇ ਕੋਲ ਕਰਦੇ ਹਨ।
1: ਸਮੀਪ ਜਵੈ ਸਮੁਦਾਇ,
0: ਕਹਿੰਦੇ ਅਸੀਂ ਉਹਨਾਂ ਨੂੰ ਮਿਲਦੇ ਸੀ, ਸਾਡਾ ਤਾਲਮੇਲ ਉਹਨਾਂ ਦੇ ਨਾਲ ਵਧੀਆ ਬਣਿਆ ਸੀ।
1: ਦੇਖਤ ਹਮਕੋ ਇਹ ਬੁਲਾਇਆ,
0: ਕਹਿੰਦੇ ਇੱਕ ਦਿਨ ਉਹ ਸਾਨੂੰ ਸਾਰਿਆਂ ਨੂੰ ਬੁਲਾ ਕੇ, ਸਾਡਾ ਆਪਸੀ ਪ੍ਰੇਮ ਸੀ, ਅਸੀਂ ਆਪਸ ਵਿੱਚ ਮਿਲਦੇ ਸਾਂ, ਪਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬੁਲਾ ਕੇ
1: ਸਿੱਖ ਬਣੋ ਲੈ ਬੋਲ ਮੇਰੀ,
0: ਉਹ ਕਹਿਣ ਲੱਗੇ ਵੀ ਅਸੀਂ ਖਾਲਸਾ ਪੰਥ ਦੀ ਸਾਜਨਾ ਕਰਨ ਲੱਗੇ ਹਾਂ, ਅਤੇ ਤੁਸੀਂ ਜਿਹੜਾ ਉਹ ਕੀ ਕਰਨਾ, ਜਿਹੜੀ ਖੰਡੇ ਦੀ ਪਹੁਲ ਤਿਆਰ ਹੋਣੀ ਹੈ, ਅਤੇ ਅਸੀਂ ਚਾਹੁੰਦੇ ਹਾਂ ਵੀ ਜਿੰਨੇ 22 ਧਾਰ ਦੇ ਰਾਜੇ ਨੇ ਉਹ ਸਾਰੇ ਹੀ ਖੰਡੇ ਦੀ ਪਹੁਲ ਜਿਹੜੇ ਆ ਉਹ ਲੈਣ, ਇਸ ਖੰਡੇ ਦੀ ਪੌਲ ਦੇ ਧਾਰਨੀ ਹੋ ਜਾਵਣ।
1: ਕੇਸ ਕਾਸ਼ ਰਖ ਰਹਿਤ ਵਡੇਰੀ,
0: ਸਾਨੂੰ ਕਹਿੰਦੇ ਸੀ ਵੀ ਕੇਸਾ ਧਾਰੀ ਹੋ ਜਾਓ, ਸਾਬਤ ਸੂਰਤ ਹੋ ਜਾਓ, ਪੰਜ ਕਕਾਰ ਜਿਹੜੇ ਨੇ ਉਹ ਤੁਸੀਂ ਆਪਣੇ ਤਨ ਉੱਤੇ ਸਜਾ ਲਵੋ।
1: ਹਜ਼ਰਤ ਕੇ ਸੰਗ ਮੋਹਰ ਬਰੋਦਾ,
0: ਹੁਣ ਆਹ ਗੱਲ ਜਿਹੜੀ ਹੈ ਵਧਾ ਕੇ ਹੈ, ਉਹ ਗੱਲ ਠੀਕ ਹੈ, ਬੜੇ ਧਿਆਨ ਨਾਲ ਸੁਣਨਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਖਾਲਸਾ, ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਣਾ ਤੇ ਪਹਿਲਾਂ 22 ਧਾਰ ਦੇ ਰਾਜਿਆਂ ਨੂੰ ਸੱਦਿਆ ਸੀ, ਇੱਕ ਮੌਕਾ ਦਿੱਤਾ ਸੀ ਕਿ ਤੁਸੀਂ ਵੀ ਸਿੰਘ ਸੱਜ ਜਾਓ ਤੇ ਇਹ ਗੁਰੂ ਕੇ ਖਾਲਸੇ ਦੀ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋ ਜਾਓ। ਪਰ ਹੁਣ ਅਗਲੀ ਗੱਲ ਜਿਹੜੀ ਹੈ ਇਹਨਾਂ ਨੇ ਕੋਲੋਂ ਲਾ ਦਿੱਤੀ ਵਜੀਦੇ ਨੂੰ ਭੜਕਾਉਣ ਵਾਸਤੇ, ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਸੀ ਹਜ਼ਰਤ ਕੋ ਸੰਗ ਮੋਰ ਵਿਰੋਧ, ਅਤੇ ਜਿਹੜਾ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਹੈ ਨਾ ਉਹਦੇ ਨਾਲ ਸਾਡਾ ਬਹੁਤ ਵੱਡਾ ਵੈਰ ਹੈ,
1: ਇਕੱਠੇ ਹੋਏ ਕਰੇ ਵਜੂਦਾ,
0: ਅਤੇ ਮੈਂ ਚਾਹੁੰਦਾ, ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਐਸਾ ਕੋਈ ਮਨੋਰਥ ਨਹੀਂ ਸੀ, ਜੇ ਚਲੋ ਬਾਦਸ਼ਾਹ ਦੇ ਨਾਲ ਲੜਨਾ ਵੀ ਹੋਵੇ ਤਾਂ ਗੁਰੂ ਮਹਾਰਾਜ ਜੀ ਆਪ ਵੀ ਲੜ ਸਕਦੇ ਆ, ਉਹਨਾਂ ਨੂੰ 22 ਧਾਰ ਦੇ ਰਾਜਿਆਂ ਦੀ ਮਦਦ ਮੰਗਣ ਦੀ ਲੋੜ ਨਹੀਂ, ਸਹਾਇਤਾ ਲੈਣ ਦੀ ਲੋੜ ਨਹੀਂ, ਪਰ ਹੁਣ ਇਹ ਸੂਬਾ ਸਰਹੰਦ ਨੂੰ ਭੜਕਾਉਣਾ ਚਾਹੁੰਦੇ ਨੇ ਤਾਂ ਕਿ ਉਹ ਸਾਡੇ ਵੱਲ ਹੋ ਕੇ ਸਾਡੀ ਮਦਦ ਕਰੇ। ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਜ਼ਰਤ ਕੋ ਸੰਗ ਮੋਰ ਵਿਰੋਧਾ, ਇਕੱਠੇ ਹੋਏ ਕਰੇ ਬੋ ਜੋਧਾ, ਵੀ ਮੈਂ ਚਾਹੁੰਦਾ ਵੀ ਤੁਸੀਂ ਸਾਰੇ ਮੇਰਾ ਸਾਥ ਦਿਓ, ਤੁਸੀਂ ਖੰਡੇ ਦੀ ਪੌਲ ਲਓ, ਖਾਲਸਾ ਪੰਥ ਵਿੱਚ ਸ਼ਾਮਿਲ ਹੋਵੋ, ਅਤੇ ਆਪਾਂ ਸਾਰੇ ਜਾਣੇ ਰਲ ਕੇ ਫਿਰ ਜਿਹੜਾ ਸਮੇਂ ਦਾ ਬਾਦਸ਼ਾਹ ਹੈ ਉਹਦੇ ਨਾਲ ਅਸੀਂ ਯੁੱਧ ਜਿਹੜਾ ਕਰਾਂਗੇ।
1: ਤੇਗ ਬਹਾਦਰ ਪਿਤਾ ਹਮਾਰਾ,
0: ਜਿਹੜੇ ਸਾਡੇ ਪਿਤਾ ਗੁਰੂ ਤੇਗ ਬਹਾਦਰ, ਇੰਨੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀਂ ਆਖੀ ਨਾ ਕਹਿ ਸਕਦੇ ਆ। ਇਹ ਹੁਣ ਰਾਜੇ ਵਧਾ ਚੜਾ ਕੇ ਸੂਬਾ ਸਰਹੰਦ ਨਾਲ ਇਹ ਬਾਰ ਬਾਰ ਰਿਪੀਟ ਤਾਂ ਕਰ ਰਿਹਾ ਤਾਂ ਕਿ ਗੱਲ, ਕਿਉਂਕਿ ਕਈ ਪਹਿਲੀ ਵਾਰ ਇਤਿਹਾਸ ਸੁਣਨ ਵਾਲੇ ਹੁੰਦੇ ਆ ਅਤੇ ਉਹ ਕਹਿ ਦਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਜੀ ਵੀ ਬਦਲੇ ਦੀ ਭਾਵਨਾ ਰੱਖਦੇ ਸੀ ਵੀ ਅਸੀਂ ਸਾਡੇ ਨਾਲ ਉਹਨੇ ਇੱਦਾਂ ਕੀਤਾ ਅਤੇ ਅਸੀਂ ਵੀ ਉਹਦੇ ਨਾਲ ਇੱਦਾਂ ਕਰਾਂਗੇ, ਬਦਲੇ ਦੀ ਭਾਵਨਾ ਨਹੀਂ। ਜੇ ਬਦਲੇ ਦੀ ਭਾਵਨਾ ਹੁੰਦੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕਹਿ ਦਿੰਦੇ ਵੀ ਅਸੀਂ ਬਦਲਾ ਲੈਣਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹਨਾਂ ਨੇ ਤੱਤੀ ਤਵੀ 'ਤੇ ਬਿਠਾਇਆ। ਨਹੀਂ, ਜਿਹੜਾ ਜਹਾਂਗੀਰ ਹੈ, ਜਿਹੜਾ ਹੁਕਮ ਕਰਦਾ, ਫਿਰ ਬਾਅਦ ਵਿੱਚ ਉਹੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮਿੱਤਰ ਬਣ ਜਾਂਦਾ। ਇੱਥੇ ਇਹ ਵਧਾ ਚੜਾ ਕੇ ਕਹਿ ਰਹੇ ਆ ਜੀ, ਉਹਨਾਂ ਨੇ ਕਿਹਾ ਸਾਡੇ ਪਿਤਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਹਨ,
1: ਚਵਗਤੇ ਨਾਹਕ ਗਏ ਮਹਾਰਾ,
0: ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਉਹ ਸੀਸ ਕੁਰਬਾਨ, ਇਹ ਆਪਾਂ ਸਾਰਿਆਂ ਨੂੰ ਪਤਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ, ਪਰ ਇਹ ਕਹਿੰਦੇ ਜੀ ਗੁਰੂ ਸਾਹਿਬ ਨੇ ਕਿਹਾ ਉਹਨਾਂ ਨੇ ਸਾਡੇ ਪਿਤਾ ਨੂੰ ਮਾਰਿਆ ਹੈ।
1: ਸੋ ਪਲਟਾ ਤਿਸ ਤੇ ਹਮਲ ਨੋ,
0: ਸੋ ਪਲਟਾ, ਪਲਟਾ ਕਹਿੰਦੇ ਬਦਲਾ, ਅਸੀਂ ਉਹ ਬਾਦਸ਼ਾਹ ਦੇ ਕੋਲੋਂ ਬਦਲਾ ਜਿਹੜਾ ਉਹ ਲੈਣਾ ਚਾਹੁੰਦੇ ਹਾਂ। ਇਸ ਲਈ ਬਾਈ ਧਾਰ ਦੇ ਜਿਹੜੇ ਰਾਜੇ ਨੇ ਇਹ ਕਹਿੰਦੇ ਜੀ ਸਾਨੂੰ ਸਾਰਿਆਂ ਨੂੰ ਬੁਲਾ ਕੇ ਉਹਨਾਂ ਕਿਹਾ ਜੀ ਤੁਸੀਂ ਖੰਡੇ ਦੀ ਪੌਲ ਲੈ ਕੇ ਸਾਰੇ ਸਿੰਘ ਸੱਜ ਜਾਓ, ਅਸੀਂ ਤੁਹਾਡੀ ਮਦਦ ਦੇ ਨਾਲ ਜਿਹੜਾ ਸਮੇਂ ਦਾ ਬਾਦਸ਼ਾਹ ਹੈ ਉਹਦੇ ਨਾਲ ਬਦਲਾ ਅਸੀਂ ਉਹਦੇ ਕੋਲੋਂ ਲੈਣਾ ਚਾਹੁੰਦੇ ਹਾਂ।
1: ਦੇਸ਼ਨ ਲੁੱਟ ਹਜ਼ਾਰ ਸੌ ਦੋਨੋ,
0: ਅਸੀਂ ਉਹਦਾ ਸਭ ਕੁਝ ਜਿਹੜਾ ਉਹ ਲੁੱਟ ਲਵਾਂਗੇ।
1: ਲਵਪੁਰ ਕੋ ਪੂਰਵ ਲਰ ਲਹਿ,
0: ਔਰ ਅਸੀਂ ਪਹਿਲ ਕਰਾਂਗੇ ਲਵਪੁਰ ਲਾਹੌਰ ਤੋਂ, ਤੇ ਲਾਹੌਰ ਤੋਂ ਸਭ ਕੁਝ ਅਸੀਂ ਜਦੋਂ ਲੁੱਟ ਲਵਾਂਗੇ।
1: ਸਭ ਕੁਝ ਰਾਜ ਤੁਮੈ ਕੋ ਦੇਹੈ,
0: ਤੇ ਸਭ ਕੁਝ ਤੁਹਾਨੂੰ ਦੇ ਦਿਆਂਗੇ। ਉਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੋ ਜੋ ਔਰੰਗਜ਼ੇਬ ਦੇ ਕੋਲੋਂ ਅਸੀਂ ਖੋਵਾਂਗੇ ਉਹ ਸਭ ਕੁਝ ਅਸੀਂ ਬਾਈ ਧਾਰ ਦੇ ਰਾਜਿਆਂ ਨੂੰ ਦੇ ਦਿਆਂਗੇ, ਲਾਹੌਰ ਵੀ ਅਸੀਂ ਤੁਹਾਨੂੰ ਦੇ ਦਿਆਂਗੇ। ਇੰਨੀ ਗੱਲ ਜਿਹੜਾ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਹੈ ਕਹਿੰਦੇ ਇਹ ਸੂਬਾ ਸਰਹੰਦ ਨੂੰ ਦੱਸਦਾ ਹੈ।
1: ਇਤ ਜਾਦਿਕ ਹਮ ਕੋ ਵਾ ਕਹਿਓ,
0: ਇਤ ਆਦਿਕ ਸੂਬਾ ਸਰਹੰਦ ਨੂੰ ਦੱਸਦਾ ਵੀ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ, ਇਤ ਆਦਿਕ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਸਨ।
1: ਸੁਣ ਕੇ ਇਹ ਕਸੂਤ ਚਿਤ ਲਹਿਓ,
0: ਕਹਿੰਦੇ ਸੁਣ ਕੇ ਸਾਡੇ ਮਨ ਦੇ ਵਿੱਚ ਆਇਆ ਵੀ ਗੁਰੂ ਸਾਹਿਬ ਇੱਦਾਂ ਸਾਨੂੰ ਕਿਉਂ ਕਹਿ ਰਹੇ ਆ, ਜਿਹੜਾ ਸਮੇਂ ਦਾ ਬਾਦਸ਼ਾਹ ਉਹਦੇ ਨਾਲ ਸਾਨੂੰ ਲੜਾਉਣਾ ਚਾਹੁੰਦੇ ਆ, ਆਪ ਵੀ ਲੜਨਾ ਚਾਹੁੰਦੇ ਹਨ।
1: ਖੈਰ ਖਵਾ ਹਮ ਹਜ਼ਰਤ ਕੇਰੇ,
0: ਕਹਿਣ ਲੱਗੇ ਛੱਡੋ ਪਰਾਂ, ਇੰਨੀ ਸਾਰੀ ਗੱਲ ਕਹਿ ਕੇ ਵਧਾ ਚੜਾ ਕੇ ਅਤੇ ਮੁੜ ਕੇ ਇਹ ਰਾਜਾ ਭੀਮ ਚੰਦ ਕਹਿੰਦਾ ਛੱਡੋ ਪਰਾਂ, ਅਸੀਂ ਤਾਂ ਹਜ਼ਰਤ ਜੀ ਦੇ ਹਾਂ, ਅਸੀਂ ਤਾਂ ਬਾਦਸ਼ਾਹ ਦੇ ਹਾਂ, ਅਸੀਂ ਤਾਂ ਉਹਨਾਂ ਦੇ ਹੁਕਮ ਅੱਗੇ

ਹੋਰ ਸਾਡਾ ਗੁਰੂ ਨਾਲ ਕੋਈ ਜਿਹੜਾ ਉਹ ਝਗੜਾ ਨਹੀਂ ਹੈ। ਰਾਜਾ ਜਿਹੜਾ ਇਹ ਭੀਮ ਚੰਦ ਕਹਿਲੂਰੀ ਰਾਜਾ, ਇਹਨੇ ਬਹੁਤ ਸਾਰੀਆਂ ਗੱਲਾਂ ਵਧਾ ਚੜ੍ਹਾ ਕੇ ਸੂਬਾ ਸਰਹੰਦ ਨੂੰ ਦੱਸੀਆਂ ਨੇ, ਉਹਨੂੰ ਭੜਕਾਉਣ ਵਾਸਤੇ ਵੀ ਔਰ ਆਪਣੇ ਨਾਲ ਰਲਾਉਣ ਵਾਸਤੇ ਵੀ, ਤਾਂ ਕਿ ਉਹਦੇ ਅੰਦਰ ਵੀ ਗੁਰੂ ਮਹਾਰਾਜ ਦੇ ਪ੍ਰਤੀ ਨਫ਼ਰਤ ਜਿਹੜੀ ਆ ਉਹ ਪੈਦਾ ਹੋ ਜਾਏ। ਹੁਣ ਇਹ ਸਾਰੀਆਂ ਗੱਲਾਂ ਸੁਣ ਕੇ ਸੂਬਾ ਸਰਹੰਦ ਅੱਗੋਂ ਕੀ ਜਵਾਬ ਦਿੰਦਾ ਜਾਂ ਕੀ ਰਣਨੀਤੀ ਅਗਲੀ ਇਹਨਾਂ ਦੀ ਬਣਦੀ ਹੈ, ਉਹ ਅਗਲੇਰੇ ਸਮੇਂ ਦੇ ਵਿੱਚ ਇਤਿਹਾਸ ਨੂੰ ਆਪਾਂ ਜਾਣਨ ਦਾ ਯਤਨ ਕਰਾਂਗੇ। ਪਰ ਜਿਹੜਾ ਸੱਚਾ ਗੁਰੂ ਦਾ ਸਿੱਖ ਹੈ ਉਹਨੂੰ ਪਤਾ ਹੈ ਕਿ ਮੇਰੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਸੁਭਾਅ ਕੈਸਾ ਹੈ ਔਰ ਉਹ ਸਾਨੂੰ ਉਪਦੇਸ਼ ਕੀ ਦਿੰਦੇ ਆ। ਇੱਥੇ ਤਾਂ ਸਾਨੂੰ ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਇਸ ਲਈ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ, ਉਹ ਤਾਂ ਸਭਨਾਂ ਦਾ ਭਲਾ ਮਨਾਉਂਦਾ ਅਤੇ ਸਾਨੂੰ ਵੀ ਸਿਖਾਉਂਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਐਸੇ ਸਮਰੱਥ ਗੁਰੂ ਮਹਾਰਾਜ ਤੋਂ ਸੱਦ ਕੇ ਬਲਹਾਰੇ ਜਾਈਏ, ਆਪ ਵੀ ਜੁੜੀਏ ਹੋਰਾਂ ਨੂੰ ਵੀ ਜੋੜੀਏ, ਬਾਣੀ ਔਰ ਬਾਣੀ ਦੇ ਧਾਰਨੀ ਬਣੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ ਜੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗਰੀਬ ਨਵਾਜ, ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ

ਆਓ ਸਾਹਿਬ ਜੀ ਦੀ ਪਾਵਨ ਕੀਰਤੀ ਦੇ ਨਾਲ ਜੁੜ ਕਰਕੇ ਜਿਸ ਤਰ੍ਹਾਂ ਸਾਡੇ ਤੋਂ ਪਹਿਲਾਂ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸ਼ਾਮ ਦੇ ਦੀਵਾਨਾਂ ਅੰਦਰ ਇਤਿਹਾਸ ਦੀ ਕਥਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਥਾ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੀ ਅਪਾਰ ਕਿਰਪਾ ਮਹਿਰਮਤ ਵਰਤ ਰਹੀ ਸੀ। ਭਾਈ ਸਾਹਿਬ ਜੀ ਬਹੁਤ ਪਿਆਰ ਦੇ ਸਹਿਤ ਆਪ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜ ਰਹੇ ਸਨ। ਆਓ, ਸਤਿਗੁਰੂ ਜੀ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀ ਹੈ ਲਾਏ ਧਿਆਨਾ, ਧਿਆਨ ਦੇ ਕਰਕੇ ਇਕਾਗਰਤਾ ਸਹਿਤ ਸਾਹਿਬ ਜੀ ਬਾਣੀ ਅੰਦਰ ਕਹਿ ਕੀ ਰਹੇ ਹਨ, ਕਿਉਂਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਰਤਨ ਦੀ ਪਰਿਭਾਸ਼ਾ ਲਿਖੀ ਹੈ। ਉਹ ਕਹਿੰਦੇ ਕੀਰਤਨ ਕਿਹਨੂੰ ਕਹਿੰਦੇ ਹਨ, ਸਤਿਗੁਰ ਜੀ ਦੀ ਦਰਸਾਈ ਗੱਲ ਨੂੰ, ਸਮਝਾਈ ਗੱਲ ਨੂੰ ਵਾਰ ਵਾਰ ਗਾ ਕਰਕੇ ਉਸ ਪੰਕਤੀ ਦੇ ਸੰਦਰਭ ਨੂੰ, ਉਸ ਸ਼ਬਦ ਦੇ ਸੰਦਰਭ ਨੂੰ, ਕੇਂਦਰੀ ਭਾਵ ਨੂੰ ਵਾਰ ਵਾਰ ਗਾ ਕਰਕੇ ਦ੍ਰਿੜ ਕਰਨਾ, ਆਪਣੇ ਮਨਾਂ ਅੰਦਰ ਦ੍ਰਿੜ ਕਰ ਲੈਣਾ, ਇਹ ਕੀਰਤਨ ਹੈ ਜਿਸ ਦੇ ਵਿੱਚ ਸ਼ਬਦ ਪ੍ਰਧਾਨ ਹੈ। ਸਤਿਗੁਰੂ ਕਿਰਪਾ ਕਰਨ ਮਹਾਰਾਜ, ਸਾਨੂੰ ਵੀ ਉਹ ਕੀਰਤਨ ਕਰਨਾ ਆ ਜਾਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਬਖਸ਼ੋ ਅਸੀਸ ਸੰਗਤ ਕਾ ਗੁਣ ਬਹੁਤ ਅਧਿਕਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰੂ ਕੀ ਸੰਗਤ ਦੀ ਅਸੀਸ

रखे मेहर, रखे मेहर। सारे करो कृपा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ।

ਵੰਡ ਸਕਿਆ। ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਠ ਕੀਤਾ। ਥਿਨਾਮ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ

ਤਾ ਭੁੱਲ ਚੁੱਕ ਮਾਫ਼ ਕਰਨੀ। ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਧੰਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਆਪ ਜੀਆਂ ਨੇ ਕਿਰਪਾ ਕਰਨੀ ਮਿਹਰਾਮਤ ਕਰਨੀ ਤਰਸ ਕਰਨਾ।

ਪਵਿੱਤਰਾ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ

0: ਤੁਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਮ ਲੈਂਗੇ ਖੁਆਰ ਹੋਏ ਸਮ ਲੈਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਈ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜਿਹੜੇ ਸੰਭਾਲੀ ਅੰਨ, ਦੇਖੇਗਾ ਦੇ ਬੁਣਹਾਰ, ਤੇਰਾ ਦਾਨ ਹੈ ਕੀਮਤ ਨਾ ਪਵੈ ਤੀ ਦਾਤੇ ਕਵਣ ਸ਼ਿਵਾਰ। ਸੰਬਤ ਸਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੇ ਹੋਵੇ ਸਾਹਿ ਸੁਮੇਲ।

ਪਵਣ ਝਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਬਾਜ ਅੰਤ ਭੇਰੀ ਰਾਓ ਸਹਿ ਸਵ ਨੈਨ ਨੈਨੇ ਦੋਇਕ ਸਹਿ ਸਮੂਰਤ ਨਾ ਇੱਕ ਦੋਏ ਸਹਿਸ ਪਦਵੇਂ ਮਲਨ ਇੱਕ ਪਦ ਗਨਵੇਂ ਸਹਿ ਤਵਗਾ ਦਿਵ ਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ।

ਵਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖੇ ਗੁਰੂ ਪਾਇਆ ਮਨ ਹਰਲੀ ਮੰਡਲ ਮੰਡਾਏ ਹਰ ਸਾਧੂ ਅੰਜਲੀ ਪੁਨ ਵੱਡਾ ਹੇ ਕੱਢਣ ਡੋਤ ਪੁਨ ਵੱਡਾ ਏ ਰਾਓ ਸਾਕਤ ਸਾਧਨਾ ਜਾਣਿਆ ਤ੍ਰਿਅੰਤਰ ਹਮੈ ਕੰਡਾਏ ਜਿਉਂ ਜਿਉਂ ਚਲੈ ਚ ਵੈਦਕ ਪਾਵੈ ਜਮਕਾਲ ਸੈਂਸਰੀ ਡੰਡਾਏ ਹਰ ਜਨ ਹਰ ਨਾਮ ਸਮਾੜੇ ਦੁੱਖ ਜੰਦ ਮਰਣ ਪਵ ਖੰਡਾਏ ਆਵੇ ਨਾਸੀ ਵਰਗ ਪਾਇਆ ਪਰਮੇਸ਼ਰ ਵਸੋ ਖੰਡ ਬ੍ਰਹਿ ਮੰਡਾਏ ਅਮ ਗਰੀਬ ਮਸਕੀਨ ਪ੍ਰਭੁ ਤੇਰੇ ਹਰ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮ ਆਧਾਰ ਟੇਕੈ ਹਰ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਹਰੋ ਬੇਨੰਤੇ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਕਾੜ ਚਲੋ ਹਰ ਲਾ ਅੱਗੇ ਵਸਨ ਸੁਹੇਲਾ

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ।

ਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਚਲ ਸੰਸਾਰ ਜਿਨ ਭਗਤ ਭਵ ਜਲ ਤਾਰੈ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥੱਪਿਓ ਜੈਨ ਸਰਬ ਸਿੱਧੀ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰ ਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣ ਪੁਬ ਅਰ ਪਸ਼ਚਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਪਰਦਾਇਓ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਿਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸਿਅਰ ਅਰ ਸੂਰ ਨਾਮ ਉਲਾਸੈ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵ ਨਾਥ ਨਿਰੰਜਨ ਸਿਵ ਸਨ ਕਾਦ ਸਮੁਦਰਿਆ ਚੌਰਾਸੀ ਸਿੱਧ ਬੁੱਧ ਜਿਤ ਰਾਤੈ ਅਮਰੀਕ ਭਵ ਜਲ ਤਰਿਆ ਉਦੋ ਕਰੂਰ ਤੇ ਲੋਚਨ ਨਾਮਾ ਕਲ ਕਬੀਰ ਕਿਲ ਬਿਖ ਹਰਿਆ ਸੋਈ ਨਾਮ

ਤਿਆਗ ਤੇ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁੱਬ ਦੇਸ ਪੱਛਿਮ ਜਸ ਭਾਖੈ ਜਨਮਤਾ ਇਹੋ ਸਕਿਆਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੇ ਜੋ ਤਣੋ ਕੱਲ ਜੋੜ ਕਰ ਧਿਆਇਓ।

ਨਾਮ ਧਿਆਵਹਿ ਦੇਵ ਤੇ ਤਿਸ ਅਰ ਸਾਧਿਕ ਸਿੱਧ ਨਰ। ਨਾਮ ਖੰਡ ਬ੍ਰਹਿਮੰਡ ਤਾਰੇ, ਜਿਹੇ ਨਾਮ ਸਮਾਦਿਓ ਹਰਖ ਸੋਗ ਸਮ।

ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰ ਸੈ ਸੰਤ ਪਿਆਰ ਜਿਹ

ਚਰਨ ਤਾਂ ਪਰ ਸਕੇ ਹੱਥ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸਕੇ ਹੱਥ, ਹੱਥ ਲਗੈ ਗੁਰ ਅਮਰ ਪੈ। ਜੀ ਤਾਂ ਪਰ ਸਕੇ ਹੱਥ, ਜੀ ਗੁਰ ਅਮਰ ਪਨੀਜੈ। ਨੈਣ ਤਾਂ ਪਰ ਸਕੇ ਹੱਥ, ਨੈਣ ਗੁਰ ਅਮਰ ਪਖੀਜੈ। ਸਰਵਣ ਤਾਂ ਪਰ ਸਕੇ ਹੱਥ, ਸਰਵਣ ਗੁਰ ਅਮਰ ਸੁਨੀਜੈ। ਸਕੇ ਹੱਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕੇ ਹੱਥ ਸੋ ਸਿਰ ਜਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਤੈ ਤੇ ਨਰ ਦੁਖ ਨੈ ਭੁੱਖ, ਤੇ ਨਰ ਨਿਧਨ ਨੋ ਕਈਐ। ਤੇ ਨਰ ਸੋਕ ਨੋ ਹੋਇ, ਤੇ ਨਰ ਸੈ ਅੰਤ ਨ ਲਈਐ। ਤੇ ਨਰ ਸੇਵ ਨੋ ਕਰੈ, ਤੇ ਨਰ ਸੈ ਸਹਿਸ ਸਮੱਪੈ। ਤੇ ਨਰ ਦੁਲੀਚੈ ਬਹਿ, ਤੇ ਨਰ ਉਥਪ ਬਿਥਪੈ। ਸੁਖ ਲਹਿ ਤੇ ਨਰ ਸੰਸਾਰ ਮੈਂ, ਅਭੈ ਪਟ ਰਿਪਮਤ ਤਹਿ। ਸਕੇ ਹੱਥ ਤੇ ਨਰ ਜਲਪ ਭਣੈ, ਗੁਰ ਅਮਰਦਾਸ ਸੋ ਪ੍ਰਸੰਨ ਜਹੈ। ਤੈ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਨ ਮੋਹਿ ਇੱਕ ਇੱਕ, ਦੋਹੋ ਠਾਏ ਨਾ ਜਾਣਿਓ। ਸੁਪਨ ਇੱਕ ਪਰ ਤਖ ਇੱਕ, ਇੱਕਸ ਮੈ ਲੀਣੋ। ਤੀਸ ਇੱਕ ਅਰ ਪੰਜ ਸਿੱਧ, ਪੈਤੀਸ ਨਾ ਖੀਣੋ। ਇੱਕੋ ਜੇ ਲਾਖ ਲਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਲਪ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ।

ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗਮ ਤਿਨੇ ਗੁਣ

ਚਿਤ ਚਿਤਵੋਂ ਅਰਦਾਸ ਕਹੂੰ ਪਰ ਕਹਿ ਬਿਨਾ ਸਕੂੰ, ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋ ਤਕੋਂ। ਤੇਰੇ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੇ ਸ਼ੁਭ ਦਿਸ਼ਟ ਨਾ

ਕੈ ਵਸੈ ਦੇਸ਼, ਹੁਕਮ ਬੁੱਝ ਵਿਚਾਰ ਪਾਵੈ। ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਓ ਸੋਏ ਭਿਖਾ ਕਹੈ, ਸਹਿਜ ਰੰਗ

ਕੰਨ ਹਰ ਬੂੰਦ ਵਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਖੇਲਵਿਖ ਸਭੰਗ ਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਾਂ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਵ ਸਾਂਝੀ ਵਾਲਤਾ ਦੇ ਰਹਿਬਰ, ਚਵਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਪਤ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਰਾਗ ਸੋਹੀ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 767 ਅਤੇ 768 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ

ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ।

ਪੌੜੀ ਆਪਣੇ ਸੱਚ ਆਪਣੇ ਰਚਨਾ ਦੇਖ ਤੂੰ ਸੱਚ ਕਰਿਆ ਸਿਰ ਤੂੰ ਚਾਹ ਦਾ ਤੱਕ ਤਾਇਆ ਤੁਸ ਦੇ ਵਿੱਚ ਕਰੇ ਪਸਾ ਤੂੰ ਜਾਣੇ ਸਭ ਸੇ ਦਿਲ ਐਸੇ

ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਵੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੇ ਕੁਦਰਤ ਨੂੰ ਕਾਦਰ।

ਪੌੜੀ ਆਪਣੇ ਪੋਪੋ ਤੇ ਸੁਰ ਕਰ ਸਦਾਇਆ ਵੱਡਾ ਹੋਦਰ ਦਾ ਕਸਮ ਕਤ ਚਲਾਇਆ ਅੱਗੇ ਕਨੇ ਕਿਤਲਾ ਚੇਤਨ ਪਾਕਾ ਸਮਝਾਇਆ ਹਾਂ ਨਾ।

ਪਹਿਲਾ ਪਹਿਲਾ ਪੈਪ ਭਣਵੇ ਸਦਵਾ ਪੈਪ ਚੱਕੇ ਲੱਖ ਦਰਿਆ ਪੈਪ ਚਕਨ ਕੱਢਿਆ ਵੇਗਾਰ ਪੈਪ ਧਰਤੀ ਦੱਬੀ ਭਾਰੂ ਪੈਪ ਚਿੰਤਰੇ ਸਿਰ ਭਾਰ ਪੈਪ ਚ ਰਾਜਾ ਧਰ

ਕੇਤੇ ਨਚਹਿ ਮੰਗਤੇ ਗੇੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮਿਆ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪ ਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨ ਗੱਲੀ ਢੂੰਡੀ ਐਕ

ਮਹੱਲਾ ਪਹਿਲਾ ਘੜੀਆਂ ਸਭ ਗੋਪੀਆਂ ਪੈਰ ਤੰਗ ਪਾ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਗਨ

ਆਖਾ ਰੱਬਾ ਵੇ ਕਾਦ ਉੱਥੋਂ ਦਾ ਖਾਈ ਚਲਿਆ ਤਾਂ ਉਤਰਾ ਟਿਕਾਈ ਕਾਲ ਜਲ ਫੌਜੀਆਂ ਪੂਰੀਆਂ ਲੋ ਆਕਾਰਾਂ ਅਕਾਲ ਦੂਜੇ ਅੱਖਿਸ ਤੂੰ ਹੈ ਜਾਣੇ ਦਰਪ ਤੇਰੇ ਸਾਧੂ ਨਾਨਕ ਭਗਤਾਂ ਪੁਖਸਲ ਸਚਨਾਮ ਅਦਾ।